ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 20 ਸਕਿੰਟ ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: First batch of pilgrims reached the twin base camps in Nunwan in Anantnag district and Balthal in Gandharbal district yesterday under tight security. Governor of Bihar, Lieutenant General retired Syed Atta Hasnain, and Minister of State for External Affairs Pavitra Margarita will visit Iran today to attend the funeral ceremony of late Supreme Leader of Iran, Grand Ayatollah Syed Ali Khamenei. Ministry of External Affairs said the high-level representation in the ceremony underscores the importance of civilizational ties, including people-to-people connection between the two countries, providing a robust foundation to political and economic engagements. In Thailand, 9 monks were killed yesterday when an 11-year-old boy crashed a pickup truck into a group of monks on a pilgrimage walk in the northeastern Mukdahan province. Officials said a total of 35 monks from Mukdahan province were on a pilgrimage. 5 monks were killed on the scene, while 4 others died at a hospital. In Ukraine, 27 people have been killed and 90 others were injured in a massive drone and missile strikes by Russia on capital Kyiv. Damage was recorded in 30 locations across Kyiv, mainly residential buildings and civilian infrastructure. Russia's defense ministry said in a statement the deadly bombardment on Wednesday night was in response to Ukraine's long-range strikes on its civilian infrastructure. In Syria, an explosive device detonated in a Damascus cafe yesterday, killing at least 9 people. Interior Ministry reported the device was planted inside the cafe, located 100 meters from the Palace of Justice in the capital's Hejaz district. In the ICC Women's T20 World Cup, host England defeated South Africa by 40 runs in the second semi-final at the Kennington Oval in London to set up a title clash with Australia. And in FIFA World Cup, Spain defeated Austria 3-0 in their round of 32 match at Los Angeles Stadium in Inglewood, California to advance to the round of 16. Mikel Oyarzabal put Spain ahead in the 36th minute before Pedro Porro doubled the lead in 66th. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 19 ਸਕਿੰਟ ਦਾ ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸਰਜਰੀ ਸਵੇਰ ਦਾ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੇ ਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪ੍ਰਦੇਸ਼ਿਕ ਸੰਗੀਤ ਦਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਸਦਾਬਹਾਰ ਪੰਜਾਬੀ ਗੀਤਾਂ ਤੇ ਅਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼ ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ ਦੁਪਹਿਰ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਪ੍ਰੋਗਰਾਮ ਸੁਰੀਲੀ ਦੁਪਹਿਰ ਜੋ ਕਿ ਆਧਾਰਿਤ ਹੋਵੇਗਾ ਸਿਲਸਿਲਾ ਚਿੱਠੀਆਂ ਮਿੱਠੀਆਂ ਤੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30 ਸ਼ਾਮ 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ 4 ਵਜੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ

ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 5 ਵਜੇ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ ਦੇ ਤਹਿਤ, ਵਿਸ਼ਾ ਹਾਸ਼ਮ ਸ਼ਾਹ ਦੀ ਮਹਾਨ ਰਚਨਾ ਸੱਸੀ ਪੁੰਨੂ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30 ਵਜੇ। ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7 ਵਜੇ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਜਗਤਾਰ ਸਿੰਘ। 7:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ। ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1320 ਸੁਣੋਗੇ। 8:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਲਾਈਵ ਫੋਨ ਇਨ ਹੋਵੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੇ ਘੜੀ ਤੇ ਸਮਾਂ 6:15 ਮਿੰਟ ਤੇ 14 ਸਕਿੰਟ ਹੋ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਸ਼ਬਦ ਭਾਈ ਅਮਰਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਸਟੂਡੀਓ ਦੀ ਘੜੀ ਦੇ ਸਮੇਂ ਮੁਤਾਬਕ 6:49 ਤੇ 3 ਸੈਕਿੰਡ ਹੋ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਨਰਿੰਦਰ ਚੰਚਲ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਨਾਂ ਜਸਵੰਤ ਸਿੰਘ ਰਾਵਤ ਹੈ, ਜਿਨ੍ਹਾਂ ਨੇ 1962 ਵਿੱਚ ਭਾਰਤ ਚੀਨ ਜੰਗ ਵਿੱਚ ਕਮਾਲ ਕਰ ਵਿਖਾਇਆ। ਇਸ ਲੜਾਈ ਦੇ ਵਿੱਚ ਉਹਨਾਂ ਨੇ ਅਜਿਹੀ ਕਹਾਣੀ ਪੇਸ਼ ਕੀਤੀ ਕਿ 1962 ਤੋਂ ਜਸਵੰਤ ਸਿੰਘ ਹੁਣ ਤੱਕ ਆਪਣੀ ਸੇਵਾ ਤੋਂ ਮੁਕਤ ਨਹੀਂ ਹੋਈ। ਹਿੰਦੁਸਤਾਨ ਸੈਨਾ ਦੇ ਇਹ ਰਾਈਫਲਮੈਨ ਅਜੇ ਵੀ ਸਰਹੱਦ ਤੇ ਤਾਇਨਾਤ ਨੇ। ਉਹਨਾਂ ਦਾ ਨਾਮ ਸਵਰਗੀ ਕਦੇ ਵੀ ਨਹੀਂ ਲਿਖਿਆ ਗਿਆ। ਉਹਨਾਂ ਨੂੰ ਅੱਜ ਵੀ ਪੋਸਟ ਤੇ ਤਰੱਕੀ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਕੁਝ ਛੁੱਟੀਆਂ ਵੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਭਾਰਤੀ ਫੌਜ ਦੇ 5 ਜਵਾਨ ਦਿਨ ਰਾਤ ਉਸਦੀ ਸੇਵਾ ਵਿੱਚ ਲੱਗੇ ਹੋਏ ਸੀ। ਉਹ ਜਸਵੰਤ ਦੀ ਵਰਦੀ ਪ੍ਰੈਸ ਕਰਦੇ ਹਨ ਤੇ ਬੂਟ ਪਾਲਿਸ਼ ਕਰਦੇ ਨੇ, ਸਵੇਰੇ ਨਾਸ਼ਤੇ ਤੇ ਰਾਤ ਦੇ ਖਾਣੇ ਦੇ ਨਾਲ ਨਾਲ ਸੌਣ ਲਈ ਬਿਸਤਰਾ ਵੀ ਤਿਆਰ ਕਰਦੇ ਨੇ। ਚੀਨੀ ਸੈਨਿਕ ਅੱਜ ਵੀ ਜਸਵੰਤ ਸਿੰਘ ਨੂੰ ਝੁੱਕ ਕੇ ਸਲਾਮ ਕਰਦੇ ਨੇ। ਦਰਅਸਲ 1962 ਦੀ ਜੰਗ ਵਿੱਚ 1718 ਸਾਲ ਦੇ ਜਸਵੰਤ ਸਿੰਘ ਚੀਨ ਦੇ ਸਾਹਮਣੇ 72 ਘੰਟੇ ਅਡੋਲ ਖੜ੍ਹੇ ਰਹੇ। ਇਸ ਲੜਾਈ ਵਿੱਚ ਚੀਨੀ ਫੌਜ ਅਰੁਣਾਚਲ ਦੇ ਸੇਲਾ ਟਾਪ ਦੇ ਰਸਤੇ ਹਿੰਦੁਸਤਾਨੀ ਸਰਹੱਦ ਉੱਤੇ ਸੁਰੰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਦਾ ਮੰਨਣਾ ਸੀ ਕਿ ਦੂਜੇ ਪਾਸੇ ਭਾਰਤੀ ਸੈਨਿਕ ਮਰ ਗਏ ਨੇ। ਉਸ ਸਮੇਂ ਅਚਾਨਕ ਉਹਨਾਂ ਤੇ ਅੱਗ ਤੇ ਗੋਲੀਆਂ ਦੀ ਬੁਛਾੜ ਹੋਣ ਲੱਗੀ। ਚੀਨ ਦੇ 300 ਜਵਾਨਾਂ ਦੀਆਂ ਲਾਸ਼ਾਂ ਵਿਛ ਗਈਆਂ। ਚੀਨੀ ਫੌਜ ਨੂੰ ਇੰਜ ਲੱਗਿਆ ਜਿਵੇਂ ਅੱਗੇ ਭਾਰਤੀ ਫੌਜ ਦੀ ਬਟਾਲੀਅਨ ਖੜੀ ਹੈ। 72 ਘੰਟੇ ਤੋਂ ਬਾਅਦ ਜਦੋਂ ਗੋਲਾ ਬਾਰੂਦ ਦੇ ਧਮਾਕੇ ਸ਼ਾਂਤ ਹੋਏ ਤਾਂ ਚੀਨੀ ਫੌਜਾਂ ਨੇ ਅੱਗੇ ਆ ਕੇ ਵੇਖਿਆ। ਉੱਥੇ ਸਿਰਫ ਇੱਕ ਜ਼ਖਮੀ ਜਵਾਨ ਸੀ ਜਿਸ ਨੇ ਚੀਨ ਤੇ 300 ਫੌਜੀਆਂ ਨੂੰ ਢੇਰ ਕੀਤਾ ਸੀ। ਉਹ ਜ਼ਖਮੀ ਫੌਜੀ ਸੀ ਗੜਵਾਲ ਰਾਈਫਲ ਦੀ ਡੈਲਟਾ ਕੰਪਨੀ ਦਾ ਰਾਈਫਲਮੈਨ ਜਸਵੰਤ ਸਿੰਘ ਰਾਵਤ। ਜਸਵੰਤ ਸਿੰਘ ਰਾਵਤ ਉੱਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਦਾ ਵਸਨੀਕ ਸੀ। ਉਹ 19 ਅਗਸਤ 1941 ਨੂੰ ਪੈਦਾ ਹੋਏ ਸਨ। ਉਹਨਾਂ ਦੇ ਪਿਤਾ ਗੁਮਾਨ ਸਿੰਘ ਰਾਵਤ ਸਨ। ਜਿਸ ਸਮੇਂ ਉਹ ਸ਼ਹੀਦ ਹੋਏ ਸੀ ਉਹ ਰਾਈਫਲਮੈਨ ਦੇ ਰੈਂਕ ਤੇ ਤਾਇਨਾਤ ਸਨ ਤੇ ਗੜਵਾਲ ਰਾਈਫਲਸ ਦੀ 4th ਬਟਾਲੀਅਨ ਵਿੱਚ ਸੇਵਾ ਨਿਭਾ ਰਹੇ ਸੀ। ਆਪਣਾ ਘਰ ਛੋੜ ਕਰ ਸਰਹੱਦ ਕੋ ਆਪਣਾ ਠਿਕਾਣਾ ਬਣਾ ਲਿਆ, ਜਾਨ ਹਥੇਲੀ ਪਰ ਰੱਖ ਕਰ ਦੇਸ਼ ਕੀ ਹਿਫਾਜ਼ਤ ਕੋ ਆਪਣਾ ਧਰਮ ਬਣਾ ਲਿਆ। ਜੀ ਸਰੋਤੇ, ਉਹ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਅੱਜ ਆਪਾਂ ਗੱਲ ਕੀਤੀ ਜਸਵੰਤ ਸਿੰਘ ਰਾਵਤ ਜੀ ਦੇ ਬਾਰੇ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੇ ਤੇ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 0164-242-3031, ਜਿਸ ਨੂੰ ਡਾਇਲ ਕਰਨਾ ਜੀ ਸਾਡੇ ਸਰੋਤਿਆਂ ਨੇ ਤੇ ਸੁਣਨਾ ਜੀ ਆਪਣੀ ਪਸੰਦ ਦਾ ਕੋਈ ਵੀ ਗੀਤ। ਫਿਲਹਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੇਰੀ ਪਸੰਦ ਦੇ ਇਸ ਗੀਤ ਦੇ ਨਾਲ।

0: ਫਸਿਆ।
1: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਚਰੀ ਸਵੇਰ, ਸਿਲਸਿਲਾ ਰਾਖੇ ਸਰਹੱਦਾਂ ਦੇ, ਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ। 0164-242-3331 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ।
4: ਹੈਲੋ।
5: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
4: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
5: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ, ਬਹੁਤ ਦੂਰੋਂ ਆਇਆ ਜੀ ਤੁਹਾਡੇ ਕੋਲ।
4: ਜੀ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
5: ਥੈਂਕ ਯੂ। ਪਹਿਲਾਂ ਤਾਂ ਫੌਜੀ ਵੀਰਾਂ ਨੂੰ ਸਲਾਮ
4: ਜੀ,
5: ਤੇ ਜੋ ਦੇਸ਼ ਦੇ ਬਾਹਰ ਸਰਹੱਦਾਂ ਤੇ ਰਾਖੇ ਕਰਨੇ ਸਲੂਟ ਇਹਨਾਂ ਨੂੰ, ਤੇ ਸਾਡਾ ਵੀ ਕੁਛ ਫਰਜ਼ ਬਣਦਾ ਹੈ
4: ਜੀ
5: ਕਿ ਵਾਤਾਵਰਨ ਦਾ ਧਿਆਨ ਰੱਖੀਏ, ਜਿਵੇਂ ਬਿਜਲੀ ਦੇ ਪਾਵਰ ਕੱਟ ਲੱਗਦੇ ਨੇ, ਲੋਡ ਦੇ ਅਨੁਸਾਰ ਚਲਾਈਏ, ਓਵਰ ਲੋਡ ਨਾ ਕਰੀਏ
4: ਜੀ, ਕਿਉਂਕਿ ਇਸ ਟਾਈਮ ਤੇ ਜਿਹੜੀ ਬਿਜਲੀ ਦੀ ਲੋੜ ਹੈ ਉਹ ਖੇਤਾਂ ਦੇ ਵਿੱਚ ਵੀ ਹੁੰਦੀ ਹੈ, ਤਾਂ ਜਿੰਨਾ ਜ਼ਿਆਦਾ ਹੋ ਸਕਦਾ ਹੈ ਆਪਾਂ ਬਿਜਲੀ ਦੀ ਬਚਤ ਕਰੀਏ
5: ਜੀ। ਤੇ ਇੱਕ ਦਰਖਤ ਜ਼ਰੂਰ ਲਗਾਈਏ, ਜਿਵੇਂ ਜੰਮੂ ਅਮਰੂਦ ਅਰੰਭ, ਇਕੜੀ ਪੇੜ ਲਗਾ ਦਈਏ ਨਾ, ਸਾਰੀ ਜ਼ਿੰਦਗੀ ਫਲ ਦਿੰਦਾ
4: ਜੀ। ਉਹੀ ਗੱਲ ਹੈ ਨਾ ਜੀ, ਫਲ ਤੇ ਜਿਹੜੀ ਛਾਂ ਹੈ, ਹਨਾ, ਸਾਰੀਆਂ ਚੀਜ਼ਾਂ ਹੀ ਹੁੰਦੀਆਂ ਜੀ। ਦੇਖੋ, ਆਕਸੀਜਨ ਵੀ ਮਿਲਦੀ ਹੈ, ਹਨਾ, ਵਾਤਾਵਰਨ ਵੀ ਜਿਹੜਾ ਸਾਫ਼ ਸੁਥਰਾ ਹੋਵੇਗਾ, ਤਾਂ ਜਿਹੜਾ ਰੁੱਖ ਹੈ ਉਹ ਬਹੁਤ ਜ਼ਰੂਰੀ ਹੈ ਲਗਾਉਣੇ, ਤੇ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ
5: ਜੀ।
4: ਜੀ, ਤੇ ਫਿਰ ਅੱਜ ਗੀਤ ਕਿਹੜਾ ਸੁਣੋਗੇ ਜੀ?
5: ਸੋਨਮ ਨਿਗਮ ਦਾ ਸੁਣਾ ਦੋ, ਫਰਿਆਦ ਕਿਆ ਕਰੇ
4: ਜੀ। ਗੀਤ ਤੁਹਾਡਾ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
5: ਥੈਂਕ ਯੂ।

0: ਜੀ 0164-242-331 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ
2: ਹੈਲੋ ਮੈਡਮ ਜੀ, ਨਮਸਤੇ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਡਮ ਜੀ, ਮੈਂ ਕ੍ਰਿਸ਼ਾ ਬੋਲ ਰਹੀ ਹਾਂ, ਡਿਸਟ੍ਰਿਕਟ ਬਠਿੰਡਾ ਰਾਣਾ ਮੰਡੀ ਤੋਂ ਬੋਲ ਰਹੀ ਹਾਂ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਮੈਡਮ ਜੀ।
0: ਜੀ ਤੇ ਰੇਡੀਓ ਤੋਂ ਦੂਰ ਹੋ ਜਾਓ ਜੀ।
2: ਜੀ ਮੈਡਮ ਜੀ, ਦੂਰ ਹੋ ਜਾਤੀ।
0: ਜੀ
2: ਹਾਂਜੀ, ਦੂਰ ਹੋ ਗਈ।
0: ਜੀ ਤੇ ਪਹਿਲੀ ਵਾਰੀ ਕਾਲ ਲੱਗੀ ਲੱਗਦੀ ਹੈ ਜੀ ਤੁਹਾਡੀ।
2: ਮੈਡਮ ਜੀ, ਮੇਰੀ ਤਾਂ ਪਹਿਲੀ ਵਾਰ ਲੱਗੀ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਤੇ ਫੋਨ ਮੈਂ ਤਾਂ ਚਾਹ ਪੀ ਰਹੀ, ਚਾਹ ਪੀ ਰਹੀ ਤਾਂ ਪਹਿਲੀ ਵਾਰ ਬਾਤ ਕਰੂੰਗੀ ਮੈਡਮ ਜੀ ਸੇ।
0: ਜੀ ਤੇ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਪਹਿਲੀ ਵਾਰ ਸਾਡੇ ਨਾਲ ਜੁੜ ਰਹੇ ਹੋ।
2: ਥੈਂਕ ਯੂ ਮੈਡਮ ਜੀ।
0: ਜੀ ਪਹਿਲਾਂ ਗੀਤ ਦੀ ਫਰਮਾਇਸ਼ ਦੱਸ ਦਿਓ ਕਿ ਅੱਜ ਗੀਤ ਕਿਹੜਾ ਸੁਣੋਗੇ?
2: ਮੈਡਮ ਜੀ, ਮੈਂ ਆਰ ਆਰ ਕੀ ਫਿਲਮ ਕਾ ਗਾਣਾ, ਗਜ਼ਲ ਹੈ, ਚਮਕਤੇ ਚਾਂਦ ਪੇ ਤੂ ਦਾ ਤਾਰਾ ਬਣਾ ਦਾਣਾ।
0: ਜੀ ਤੇ ਕੀ ਕਹਿਣਾ ਚਾਹੋਗੇ ਅੱਜ ਸਿਲਸਿਲੇ ਜੀ ਰਾਖੇ ਸਰਹੱਦਾਂ ਦੇ ਫੌਜੀ ਵੀਰਾਂ ਬਾਰੇ ਕੀ ਕਹਿਣਾ ਚਾਹੋਗੇ?
2: ਮੈਡਮ ਜੀ, ਹਮ ਤੋ ਬਹੁਤ ਬਹੁਤ ਸ਼ੁਕਰ ਕਰਤੇ ਹੈ ਕਿ ਜੋ ਹਮਾਰੇ ਵੀਰ ਬੇਚਾਰੇ ਪੈਰੋਂ ਪੇ ਬੈਠੇ ਹੈ, ਦੇਸ਼ ਕੀ ਰੱਖਿਆ ਕਰਤੇ ਹੈ, ਉਨਕੀ ਵਜਹ ਸੇ ਹਮ ਯਹਾਂ ਪੇ ਆਰਾਮ ਸੇ ਸੋਤੇ ਹੈ। ਔਰ ਬਹੁਤ ਬਹੁਤ ਬੇਚਾਰੀ ਸਰਦੀ ਗਰਮੀ ਮੇ ਕੈਸੇ ਵੋ ਵਹਾਂ ਪੇ ਖੜੇ ਹੋ ਕੇ ਡਿਊਟੀ ਦੇਤੇ ਹੈ।
0: ਜੀ
2: ਹਮ ਉਨਕਾ ਬਹੁਤ ਬਹੁਤ ਸ਼ੁਕਰੀਆ ਕਰਤੇ ਹੈ, ਜਿਨਕੇ ਭਾਈ ਬਹਿਣ ਜਿਨਕੇ ਵਹਾਂ ਪੇ ਸਰਹੱਦੋਂ ਪੇ ਬੈਠੇ ਹੋਏ ਡਿਊਟੀ ਕਰ ਰਹੇ, ਉਨਕੀ ਵਜਹ ਸੇ ਹਮ ਸੁਰੱਖਿਅਤ ਹੈ ਆਪਣੇ ਦੇਸ਼ ਮੇ।
0: ਜੀ ਤੇ ਜਿਵੇਂ ਪਹਿਲੇ ਜਿਹੜੇ ਸਾਡੇ ਕਾਲਰ ਸੀ ਉਹਨਾਂ ਨੇ ਕਿਹਾ ਸੀ ਕਿ ਪੇੜ ਪੌਦੇ ਸਾਨੂੰ ਜ਼ਰੂਰ ਲਗਾਉਣੇ ਚਾਹੀਦੇ ਆ, ਸਾਡਾ ਵੀ ਕੁਝ ਫਰਜ਼ ਬਣਦਾ ਹੈ ਕਿ ਅਸੀਂ ਵੀ ਦੇਸ਼ ਦੇ ਲਈ ਕੁਝ ਕਰੀਏ, ਤਾਂ ਤੁਸੀਂ ਜਿਹੜਾ ਪੇੜ ਪੌਦੇ ਲਗਾਉਣੇ ਹੋ?
2: ਮੈਡਮ ਜੀ, ਮੇਰੇ ਘਰ ਮੇ ਵੀ ਗਮਲੇ ਵਗੈਰਾ ਲਗਾ ਰੱਖੇ ਹੈ, ਔਰ ਮੈਂ ਕਿਆ ਕਹਤੇ ਪੌਦੇ ਵਗੈਰਾ ਵੀ ਘਰ ਵਿੱਚ ਵੀ ਲਗਾ ਰੱਖੇ, ਪਰ ਮੈਂ ਨਰਸਰੀ ਮੇ ਜਾ ਕੇ ਲੈ ਕੇ ਕਹੀਂ ਵੀ ਜੈਸੇ ਮੰਨ ਲਓ ਕੋਈ ਸੂਖੀ ਜਗ੍ਹਾ ਹੋਤੀ ਹੈ, ਵਹਾਂ ਪੇ ਪੌਦਾ ਲਗਾ ਲੇਤੀ ਹੂੰ। ਪਾਣੀ ਵਗੈਰਾ ਵੀ ਦੇਤੀ ਹੂੰ, ਔਰ ਜਾਨਵਰੋਂ ਕੇ ਲਈ ਪਾਣੀ ਪੀਣੇ ਕੇ ਲਈ ਮੈਨੇ ਕਟੋਰਾ ਵਗੈਰਾ ਰੱਖ ਰੱਖ ਕੇ ਉਸਮੇ ਪਾਣੀ ਡਾਲ ਲੇਤੀ ਹੂੰ।
0: ਜੀ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਆਪਣੇ ਜਿਹੜੇ ਛੋਟੇ ਛੋਟੇ ਫਰਜ਼ ਹੈ ਉਹ ਆਪਦੇ ਵੱਲੋਂ ਨਿਭਾ ਰਹੇ ਹੋ, ਤੇ ਫੋਨ ਕਰਨ ਦੇ ਲਈ ਸ਼ੁਕਰੀਆ ਜੀ। ਪਹੁੰਚ ਗਿਆ ਗੀਤ ਤੁਹਾਡੀ ਪਸੰਦ ਤੇ ਤੁਹਾਡੇ ਰੇਡੀਓ ਸੈੱਟ ਤੇ।
2: ਥੈਂਕ ਯੂ ਮੈਡਮ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਹਾਸ਼ਮ ਸ਼ਾਹ ਦੀ ਮਹਾਨ ਰਚਨਾ ਕਿੱਸਾ ਸੱਸੀ ਪੁੰਨੂ।

0: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:28 ਅਤੇ 35 ਸਕਿੰਟ ਦਾ, ਤੇ ਸਿਲਸਿਲਾ ਜੀ ਰਾਖੇ ਸਰਹੱਦਾਂ ਦੇ, ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ। ਫਿਲਹਾਲ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ ਜੀ, 0164-243-331 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਕੀਤੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਜਸਵਿੰਦਰ ਸਿੰਘ ਬੋਲਦਾ ਜੀ, ਗਣੇਸ਼ ਨਗਰ ਬਠਿੰਡਾ ਤੋਂ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ ਤੁਹਾਡਾ ਵੀ, ਧੰਨਵਾਦ ਜੀ।
0: ਜੀ, ਤੇ ਗੀਤ ਕਿਹੜਾ ਸੁਣੋਗੇ ਜੀ ਅੱਜ ਪ੍ਰੋਗਰਾਮ ਦੇ ਵਿੱਚ?
1: ਪੁਰਾਣੀ ਫਿਲਮ ਆ ਜੀ, ਸਾਹਿਬ ਬੇਬੇ ਔਰ ਗੁਲਾਮ
0: ਜੀ,
1: ਬੋਲਾ ਹੀ ਗਾਣੇ ਦੇ ਬਵਰਾ ਬੜਾ ਨਾ ਲਾਲ ਹੈ
0: ਜੀ। ਗੀਤ ਤੁਹਾਡਾ ਅਸੀਂ ਕੱਢ ਲਿਆ, ਤੇ ਕੀ ਕਹਿਣਾ ਚਾਹੋਗੇ ਅੱਜ?
1: ਫੌਜੀ ਵੀਰਾਂ ਨੂੰ ਵੀ ਸਲੂਟ ਆ ਜੀ,
0: ਜੀ
1: ਜਿੰਨਾ ਕਰਕੇ ਅਸੀਂ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਆ ਜੀ।
0: ਜੀ,
1: ਅਸੀਂ ਰਾਤ ਨੂੰ ਸੁੱਤੇ ਹੁੰਦੇ ਆ, ਉਹ ਦੇਸ਼ ਦੀ ਰਾਖੀ ਕਰਨ ਦਿੱਲੀ ਸਰਹੱਦਾਂ ਦੇ ਰਾਖੀ ਕਰਦੇ ਆ ਜੀ।
0: ਜੀ,
1: ਸਲਾਮ ਆ ਜੀ, ਅਸੀਂ ਉਹਨਾਂ ਨੂੰ ਦੇਣ ਨਹੀਂ ਦੇ ਸਕਦੇ ਜੀ।
0: ਜੀ, ਤੇ ਦਿਨੇ ਜਿਵੇਂ ਅਸੀਂ ਜਾਗਦੇ ਹੁੰਨੇ ਆ, ਤਾਂ ਅਸੀਂ ਆਪਣੇ ਜਿਹੜੇ ਕੀ ਕੀ ਫਰਜ਼ ਜਿਹੜੇ ਨਿਭਾਉਣੇ ਆ ਦੇਸ਼ ਦੇ ਪ੍ਰਤੀ?
1: ਦੇਖੋ ਜੀ, ਦੇਸ਼ ਦੇ ਪ੍ਰਤੀ, ਹਾਂਜੀ ਹਾਂਜੀ, ਦੇਸ਼ ਦੀ ਪ੍ਰਤੀ ਆਪਾਂ ਆਪੇ ਜਿੰਨੀ ਵੀ ਸਰਕਾਰੀ ਇਮਾਰਤ ਆ ਜੀ, ਉਹਨਾਂ ਦੀ ਸਾਨੂੰ ਸੁਰੱਖਿਆ ਦੇ ਲਈ ਕੁਛ ਕਦਮ ਚੱਕਣੇ ਚਾਹੀਦੇ ਆ ਜੀ।
0: ਜੀ,
1: ਕੋਈ ਵੀ ਜਿਹੜੀ ਪ੍ਰੋਪਰਟੀ ਆ ਮਤਲਬ ਸਰਕਾਰ ਦੀ ਆ, ਉਹਨੂੰ ਮਤਲਬ ਨੁਕਸਾਨ ਨਹੀਂ ਹੋਣਾ ਚਾਹੀਦਾ।
0: ਜੀ,
1: ਜਿਵੇਂ ਸ਼ਹਿਰ ਦੇ ਵਿੱਚ ਸਾਫ਼ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ।
0: ਜੀ,
1: ਪ੍ਰਦੂਸ਼ਣ ਆ, ਪ੍ਰਦੂਸ਼ਣ ਨੂੰ ਘੱਟ ਕਰਨ ਵਾਸਤੇ ਜੀ ਦਰਖਤ ਲਾਉਣੇ ਚਾਹੀਦੇ ਆ, ਪੇੜ ਪੌਦੇ ਲਾਓ ਜੀ,
0: ਜੀ
1: ਜਿਹੜੀ ਆਕਸੀਜਨ ਸਾਨੂੰ ਤਾਜ਼ੀ ਮਿਲੇ ਜੀ।
0: ਜੀ, ਤੇ ਦੇਖਿਆ ਜਾਂਦਾ ਕਿ ਜਿਵੇਂ ਜਿਵੇਂ ਦਰਖਤ ਕੱਟੇ ਜਾ ਰਹੇ, ਉਵੇਂ ਉਵੇਂ ਜਿਹੜੀ ਏਸੀ ਦੀ ਜਿਹੜੀ ਜ਼ਰੂਰਤ ਆ ਉਹ ਵੱਧਦੀ ਜਾ ਰਹੀ ਹੈ, ਹਨਾ?
1: ਪ੍ਰਦੂਸ਼ਣ ਵੱਧ ਜਾਂਦਾ ਨਾ ਜੀ, ਇਹਦੇ ਨਾਲ ਵੀ ਪ੍ਰਦੂਸ਼ਣ ਵੱਧਦਾ, ਇਹਦੇ ਨਾਲ ਏਸੀ ਨਾਲ ਵੀ, ਏਸੀ ਵੀ ਗਰਮਾਂ ਦਾ ਛੱਡਦਾ ਜੀ।
0: ਜੀ
1: ਹਾਂਜੀ ਹਾਂਜੀ
0: ਜੀ, ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸ਼ੁਕਰੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

0: ਜੀ ਸਰੋਤਿਓ, ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦਾ ਨੰਬਰ 0164-22-4341 ਡਾਇਲ ਕਰ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗੀਤ। ਫਿਲਹਾਲ ਫੋਨ ਦੀ ਘੰਟੀ ਜਿਹੜੀ ਹੈ ਉਹ ਵੱਜ ਚੁੱਕੀ ਹੈ ਅਤੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਬਰਸੋਂ ਸਿੰਘ ਬੇਦੀ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ। ਕੁੱਲੀ ਮਿੱਠੀ ਤੋਂ ਜੀ।
0: ਜੀ
1: ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਫੌਜੀਆਂ ਨੂੰ ਜੀ।
0: ਜੀ, ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈਟ।
1: ਧੰਨਵਾਦ, ਧੰਨਵਾਦ।

0: ਤੂੰ ਲਿਖਿਆ ਕਰਿਆ ਕਰ ਤੇ ਚੰਗਾ ਪੜ੍ਹਿਆ ਕਰ, ਕੁਝ ਸਬਰ ਵੀ ਰੱਖਿਆ ਕਰ, ਸ਼ੁਕਰਾਨੇ ਕਰਿਆ ਕਰ। ਤੂੰ ਚੰਗਾ ਖਾਇਆ ਕਰ ਤੇ ਵੰਡ ਕੇ ਛਕਿਆ ਕਰ, ਰੀਝਾਂ ਵੀ ਲਾਇਆ ਕਰ ਤੇ ਖੁੱਲ ਕੇ ਹੱਸਿਆ ਕਰ। ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ, ਸਿਲਸਿਲਾ ਜੀ ਰਾਖੇ ਸਰਹੱਦਾਂ ਦੇ। ਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਸਾਂਝਾ।

0: ਕਰ ਦਿਓ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਬੂਟਾ ਸਿੰਘ ਗਿੱਲ, ਪਿੰਡ ਮੌੜਨਾ ਜ਼ਿਲ੍ਹਾ ਬਰਨਾਲਾ ਜੀ ਤੋਂ ਬੋਲ ਰਿਹਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ।
0: ਜੀ ਤੇ ਅੱਜ ਫੌਜੀ ਵੀਰਾਂ ਬਾਰੇ ਕੀ ਗੱਲਬਾਤ ਕਰਨੀ ਚਾਹੋਗੇ?
1: ਫੌਜੀ ਵੀਰਾਂ ਵਾਸਤੇ ਤਾਂ ਜੀ ਕੀ ਕਹਿ ਸਕਦੇ ਆ, ਦੇਸ਼ ਦੇਸ਼ ਦੇ ਰੱਖ ਆ ਜੀ, ਉਹਨਾਂ ਨੂੰ ਤਾਂ ਸਲੂਟ ਹੀ ਆ
0: ਜੀ।
1: ਇੱਕ ਬਸ ਬੇਨਤੀ ਆ ਵੀ ਅੱਜ ਹੁਣ ਜਿਹੜੀ ਸਾਉਣ ਦਾ ਮਹੀਨਾ ਚੱਲ ਪੂਆ, ਮੂਹਰੇ ਹੜ੍ਹ ਸੌਣ ਆ ਗਿਆ, ਹੁਣ ਦਰਖਤ ਵੱਧ ਤੋਂ ਵੱਧ ਲਾਓ, ਹੁਣ ਅੱਜ ਕੱਲ ਬਰਸਾਤ ਦੇ ਮਹੀਨੇ ਚ ਚੱਲਣਗੇ ਬਹੁਤ ਵਧੀਆ ਦਰਖਤ
0: ਜੀ। ਤੇ ਜੇਕਰ ਅਸੀਂ ਦਰਖਤ ਲਗਾਵਾਂਗੇ ਤਾਂ ਇਹਦੇ ਵਿੱਚ ਸਾਡਾ ਹੀ ਫਾਇਦਾ ਹੈ, ਹਨਾ, ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ।
1: ਹਾਂਜੀ ਹਾਂਜੀ ਹਾਂਜੀ
0: ਜੀ। ਵਾਤਾਵਰਨ ਦੇ ਨਾਲ ਨਾਲ ਜਿਹੜੇ ਕੁਦਰਤੀ ਆਫਤਾਂ ਨੇ ਉਹ ਵੀ ਇਸ ਦੇ ਨਾਲ ਜਿਹੜੀਆਂ ਥੋੜੀਆਂ ਜਿਹੀਆਂ ਘਟਣਗੀਆਂ, ਤਾਂ ਇਸ ਲਈ ਸਾਨੂੰ ਹੀ ਜਿਹੜਾ ਉਪਰਾਲਾ ਉਹ ਕਰਨਾ ਪਵੇਗਾ।
1: ਦੇਖੋ ਪੰਛੀ ਕਿੰਨੇ ਮੇਰੇ ਨਾਲ, ਸਾਡੇ ਤਿੰਨ ਬੂਝੇ ਲਾਏ ਹੋਏ ਆ ਜੀ ਘਰ ਦੇ ਵਿੱਚ, ਇੱਕ ਕਿੰਨੂਆਂ ਦਾ, ਇੱਕ ਗਲਗਲਾਂ ਦਾ, ਇੱਕ ਅਮਰੂਦਾਂ ਦਾ, ਇੰਨੇ ਸੋਹਣੇ ਬੱਚੇ ਕੱਢ ਗਏ, ਛੋਟੀਆਂ ਛੋਟੀਆਂ ਚਿੜੀਆਂ ਰਹਿੰਦੀਆਂ ਉਹਦੇ ਤੇ, ਬਹੁਤ ਸੋਹਣਾ ਲੱਗਦਾ ਜਦੋਂ ਤੜਕੇ ਤੜਕੇ ਬੋਲਦੀਆਂ
0: ਜੀ। ਉਹੀ ਹੈ ਨਾ, ਉਹਨਾਂ ਦੀਆਂ ਆਵਾਜ਼ਾਂ ਦੇ ਨਾਲ ਹੀ ਕਈ ਵਾਰੀ ਸਾਡੀ ਜਿਹੜੀ ਹੈ ਉਹ ਜਾਗ ਖੁੱਲਦੀ ਹੈ, ਹਨਾ।
1: ਹਾਂਜੀ ਹਾਂਜੀ, ਤੜਕੇ ਪੌਣੇ ਤਿੰਨ ਵਜੇ, ਸਹੀ ਪੌਣੇ ਤਿੰਨ ਵਜੇ ਉਹਨਾਂ ਨੇ ਬੋਲ ਪੈਣਾ ਚਿੜੀ ਨੂੰ, ਦੇਖੋ ਕਿੰਨਾ ਸੋਹਣਾ ਲੱਗਦਾ।
0: ਕੁਦਰਤ ਦਾ ਜਿਹੜਾ ਅਲਾਰਮ ਹੈ ਉਹ ਤੁਹਾਨੂੰ ਮਿਲਿਆ ਹੋਇਆ ਹੈ ਨਾ
1: ਜੀ। ਜੀ
0: ਜੀ। ਤੇ ਗੀਤ ਕਿਹੜਾ ਸੁਣੋਗੇ ਜੀ ਅੱਜ?
1: ਰਣਜੀਤ ਬਾਵੇ ਦਾ ਸੁਣਾ ਲਓ ਜੀ, ਕੋਈ ਵੀ ਸੁਣਾ ਲਓ
0: ਜੀ। ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਧੰਨਵਾਦ ਭੈਣ ਜੀ, ਧੰਨਵਾਦ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਸਿਲਸਿਲਾ ਰਾਖੇ ਸਰਹੱਦਾਂ ਦੇ। ਸਟੂਡੀਓ ਦੀ ਘੜੀ ਤੇ ਸਮਾਂ 7:45 ਅਤੇ 25 ਸਕਿੰਟ ਦਾ, ਤੇ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ ਜੀ। ਦੇਖਦੇ ਹਾਂ ਕਿਹੜੇ ਸਰੋਤਾ ਨੇ ਤੇ ਕੀ ਗੱਲਬਾਤ ਕਰਨਗੇ। ਉਹ ਸਰਪ੍ਰਾਈਜ਼ ਹੈ ਜੀ ਸਾਡੇ ਸਰੋਤਿਆਂ ਦੇ ਲਈ। ਦੇਖਦੇ ਹਾਂ ਜੀ ਕਿਹੜੇ ਸਰੋਤਾ ਜੁੜੇ ਨੇ।
1: ਹੈਲੋ, ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਡਮ ਸੁਭਾਗਤ, ਗੁਰਦੀਪ ਸਿੰਘ ਬੋਲ ਰਿਹਾ ਜੀ, ਪਿੰਡ ਖੋਖਰ, ਡਾਕਖਾਨਾ ਮੰਡੀ ਕੋਲ, ਜ਼ਿਲ੍ਹਾ ਬਠਿੰਡਾ ਤੋਂ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ ਮੈਮ।
0: ਜੀ, ਤੇ ਤੁਸੀਂ ਆਪਣੀ ਆਪਣੀ ਆਫੇਅਰ ਜਦੋਂ ਗੱਲ ਹੋ ਰਹੀ ਸੀ ਤਾਂ ਤੁਸੀਂ ਦੱਸਿਆ ਕਿ ਸੂਬੇਦਾਰ ਰਿਟਾਇਰ ਹੋਏ ਹੋ ਤੁਸੀਂ, ਹੈਨਾ
1: ਜੀ? ਮੈਡਮ ਜੀ, ਮੈਡਮ
0: ਜੀ, ਤੇ ਅਸੀਂ ਤੁਹਾਡੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਕਰਨਾ ਚਾਹਾਂਗੇ ਕਿ ਤੁਹਾਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਆਰਮੀ ਚ ਜਾਣ ਦਾ, ਜਾਂ ਫਿਰ ਬਾਅਦ ਵਿੱਚ ਤੁਹਾਨੂੰ ਕੋਈ ਏਦਾਂ ਦਾ ਮਜਬੂਰੀ ਹੋਈ, ਜਾਂ ਕੋਈ ਬਾਅਦ ਵਿੱਚ ਕਿਸੇ ਨੇ ਸ਼ੌਂਕ ਪੈਦਾ ਕੀਤਾ ਕਿ ਤੁਸੀਂ ਇਸ ਲਾਈਨ ਦੇ ਵਿੱਚ ਜਾਣਾ?
1: ਨਹੀਂ ਮੈਡਮ, ਕੋਈ ਇੱਕ ਤਾਂ ਨਹੀਂ ਕਹਿ ਸਕਦੇ ਵੀ ਸ਼ੌਂਕ ਜਾਂ ਸਿਰਫ ਮਜਬੂਰੀ, ਜਾਂ ਕੋਈ ਸਰਕਮਸਟੈਂਸ ਇਹੋ ਜਿਹੇ ਬਣ ਜਾਂਦੇ ਹੈਗੇ
0: ਜੀ।
1: ਵੀ ਮੇਰੇ ਬ੍ਰਦਰ ਵੱਡੇ ਆਰਮੀ ਚ ਸੀਗੇ, ਉਹ ਇੰਜੀਨੀਅਰ ਰੈਜੀਮੈਂਟ ਸੀਗੇ
0: ਜੀ,
1: ਤੇ ਮੇਰੇ ਕਤਾਇਆ ਜੀ ਦੇ ਬੇਟੇ ਵੀ ਕੈਪਟਨ ਆਏ ਨੇ, ਉਹ ਵੀ ਇੰਜੀਨੀਅਰ ਸੀਗੇ, ਤੇ ਥੋੜਾ ਜਿਹਾ ਫੌਜੀ ਮਾਹੌਲ ਸੀਗਾ ਘਰੇ, ਤੇ ਮੈਂ ਐਮਏ ਬੀਐਡ ਕਰਕੇ ਤੁਹਾਡੇ FM ਬਠਿੰਡਾ ਤੇ ਵੀ ਪਾਰਟ ਟਾਈਮ ਅਨਾਊਂਸਰ ਦੀ ਜੋਬ ਕਰ ਰਿਹਾ ਸੀਗਾ
0: ਜੀ।
1: ਪਰ ਕਿਉਂਕਿ ਪਰਮਾਨੈਂਟ ਇੱਕ ਰੁਜ਼ਗਾਰ ਚਾਹੀਦਾ ਸੀ, ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਆਰਮੀ ਐਜੂਕੇਸ਼ਨ ਕੋਰ ਦੇ ਵਿੱਚ ਐਜੂਕੇਸ਼ਨ ਸਟਰਕਚਰ ਦੀਆਂ ਪੋਸਟਾਂ ਆਈਆਂ
0: ਜੀ,
1: ਤੇ ਉਧਰ ਅਪਲਾਈ ਕਰਿਆ, ਟੈਸਟ ਦਿੱਤਾ, ਫਿਜ਼ੀਕਲ ਟੈਸਟ ਹੋਇਆ, ਰਿਟਨ ਟੈਸਟ ਹੋਇਆ, ਇੰਟਰਵਿਊ ਹੋਈ ਮੱਧ ਪ੍ਰਦੇਸ਼ ਦੇ ਵਿੱਚ
0: ਜੀ,
1: ਪਚਮੜੀ ਕਾਲਜ ਆਇਆ, ਤੇ ਸਾਡੀ ਸਿਲੈਕਸ਼ਨ ਹੋ ਗਈ, ਤੇ ਬਸ ਉੱਥੋਂ ਫੌਜੀ ਜੀਵਨ ਸ਼ੁਰੂ ਹੋ ਗਿਆ
0: ਜੀ। ਤੇ ਉੱਥੇ ਜਾ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ, ਵੀ ਕਿੱਦਾਂ ਦਾ ਮਾਹੌਲ ਮਿਲਿਆ ਤੁਹਾਨੂੰ, ਤੇ ਕੋਈ ਅਜਿਹੀ ਘਟਨਾ ਵੀ ਸਾਡੇ ਨਾਲ ਸਾਂਝੀ ਕਰੋ ਜੋ ਤੁਹਾਨੂੰ ਕਦੇ ਵੀ ਨਾ ਭੁੱਲ ਸਕਦੀ ਹੋਵੇ?
1: ਮੈਡਮ, ਫੌਜ ਦਾ ਜਿਹੜਾ ਜੀਵਨ ਹੈ ਨਾ ਜੀ, ਉਹ ਸਿਵਲ ਲਾਈਫ ਨਾਲੋਂ ਬਿਲਕੁਲ ਹੀ ਅਲੱਗ ਹੈ। ਉਹਨੂੰ ਸਿਵਲ ਦੇ ਬੰਦੇ ਸਿਰਫ ਆਪਾਂ ਸੁਣਦੇ ਹਾਂ ਘਟਨਾਵਾਂ, ਜਾਂ ਫਿਲਮਾਂ ਚ ਦਿਖਾਤਾ, ਜਾਂ ਸੋਸ਼ਲ ਮੀਡੀਆ ਦੇਖ ਲਿਆ, ਉਹ ਅਲੱਗ ਚੀਜ਼ ਹੈ। ਜਿਹੜਾ ਸੈਨਿਕ ਲਾਈਫ ਹੈ ਨਾ, ਉਹ ਤੁਹਾਡੀ ਡੇਲੀ ਇੱਕ ਰੋਜ਼ ਰੋਜ਼ ਦਿਨ ਦੀ ਜ਼ਿੰਦਗੀ ਹੈ। ਮਤਲਬ ਜਿਹੜੇ ਇਨਫੈਂਟਰੀ ਦੇ ਸੋਲਜਰ ਹੈ, ਸੈਨਿਕ ਫਾਈਟਿੰਗ ਫੋਰਸਿਸ ਹੈਗੇ ਆ, ਤੇ ਉਹਨਾਂ ਦੀ ਜ਼ਿੰਦਗੀ ਲਾਈਫ ਰਿਸਕ ਤੇ ਹੈ ਹਮੇਸ਼ਾ। ਉਹ ਸਵੇਰੇ ਬਹੁਤ ਸਾਰੀਆਂ ਜੁਨਟਾਂ ਨਾ, ਜਿਹੜੀਆਂ ਕਾਊਂਟਰ ਏਜੰਸੀ ਏਰੀਆ, ਮਿਲੀਟੈਂਸੀ ਅਫੈਕਟਡ ਏਰੀਆ, ਤੇ ਉੱਥੇ ਮਤਲਬ ਇਸ ਤਰ੍ਹਾਂ ਦੇ ਮੋਟੀਵੇਸ਼ਨਲ ਕੋਟਸ ਲਿਖੇ ਹੁੰਦੇ ਆ ਕੰਧਾਂ ਤੇ, ਦੀਵਾਰਾਂ ਤੇ, ਤੇ ਵੀ ਸੈਨਿਕ, ਇਹਨਾਂ ਨੂੰ ਪਤਾ ਹੁੰਦਾ ਸਾਨੂੰ ਗੋਲੀ ਲੱਗ ਸਕਦੀ ਆ
0: ਜੀ,
1: ਤੇ ਸਾਡੀ ਮੌਤ ਹੋ ਸਕਦੀ ਹੈ, ਪਰ ਉਹ ਜਾਂਦੇ ਆ, ਲੜਦੇ ਆ, ਦੇਸ਼ ਲਈ ਖੜੇ ਹੁੰਦੇ ਆ
0: ਜੀ।
1: ਮੈਂ ਤੁਹਾਡੇ ਨਾਲ ਇਵੇਂ ਮਤਲਬ ਘਟਨਾ ਹਾਂਜੀ ਕਰਨਾ ਚਾਹੁੰਦਾ ਕਿ LOC ਤੇ ਨਾ ਸਾਡੇ ਇੱਕ ਸੈਨਿਕ ਜ਼ਖਮੀ ਹੋ ਗਿਆ
0: ਜੀ,
1: ਤੇ ਉਹਦੇ ਛੋਟੇ ਛੋਟੇ ਬੱਚੇ ਸੀਗੇ, ਤੇ ਉਹਨੂੰ MH ਲੈ ਕੇ ਜਾਣ ਲਈ ਨਾਲ ਮੇਰੀ ਵੀ ਜ਼ਿੰਮੇਵਾਰੀ ਲੱਗੀ ਵੀ ਇਹਨੂੰ ਮਰਨਾ ਨੀ ਚਾਹੀਦਾ ਬੰਦਾ, ਇਹ ਜਾਂਦਾ MH ਮਿਲਟਰੀ ਹਸਪੀਟਲ ਪਹੁੰਚਣਾ ਚਾਹੀਦਾ
0: ਜੀ।
1: ਤੇ ਉਹ ਬੰਦੇ ਨੂੰ ਨਾ ਵਿੱਚੋਂ ਵਿੱਚ ਰੋਸ ਆ ਗਏ, ਨਾਲ ਇੱਕ ਇੰਨੇ ਉਹਨੂੰ ਮਤਲਬ ਇੰਜੈਕਸ਼ਨ ਦੇ ਰਹੇ ਆ ਵਾਰ ਵਾਰ, ਬਲੀਡਿੰਗ ਰੋਕੀ ਜਾ ਰਹੀ ਆ, ਤੇ ਉਹ ਹਰ ਥੋੜੀ ਦੇਰ ਬਾਅਦ ਮਤਲਬ ਜਦੋਂ ਤੁਹਾਨੂੰ ਹੋ ਸਕੇ ਤਾਂ ਉਹ ਕਹਿ ਵੀ ਸਰ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਮਰਨਾ ਨੀ ਚਾਹੁੰਦਾ, ਮੈਂ ਮਰਨਾ ਨੀ ਚਾਹੁੰਦਾ। ਉਹ ਨਾ ਜਿਹੜੇ ਤੁਹਾਡੇ ਸਾਥੀ ਸਹਿਣ ਤੁਹਾਨੂੰ ਸ਼ਬਦ ਹੁੰਦੇ ਆ
0: ਜੀ,
1: ਉਹ ਹਮੇਸ਼ਾ ਲਈ ਤੁਹਾਡੇ ਦਿਮਾਗ ਚ ਘੁੰਮਦੇ ਰਹੇ
0: ਜੀ। ਤੁਸੀਂ ਜਿਹੜਾ ਹੈ ਸਾਰੇ ਹੀ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ, ਤੇ ਕੋਈ ਗੱਲ ਨੀ ਜੀ, ਦੇਖੋ

0: ਇਹ ਹੌਸਲਾ ਹੀ ਹੁੰਦਾ ਹਨਾ, ਇੱਕ ਬਹੁਤ ਵੱਡਾ ਹੌਸਲਾ ਹੁੰਦਾ ਪਰਿਵਾਰ ਵਾਲਿਆਂ ਦਾ ਵੀ, ਤੇ ਜਿਹੜੇ ਉੱਥੇ ਸਾਡੇ ਜਵਾਨ ਖੜੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਹੌਸਲਾ ਹੁੰਦਾ ਹੈ।
1: ਤਾਂ ਕਿਸੇ ਦੇ ਛੋਟੇ ਮਤਲਬ ਹੈ, ਜਦੋਂ ਕੋਈ ਸੈਨਿਕ ਸੀ ਮੰਗਾ, ਇੱਕ ਸੈਨਿਕ ਨਹੀਂ ਸੀ ਦਿੰਦਾ, ਉਹਦਾ ਪਰਿਵਾਰ ਨਾ ਪਿੱਛੇ ਪੂਰਾ, ਉਹ ਵੀ ਮਤਲਬ ਨਾਲ ਹੀ ਉਹਨਾਂ ਦੇ ਇੱਕ ਉਹਨਾਂ ਦਾ ਜੀਵਨ ਪੂਰਾ ਸੈਕਰੀਫਾਈ ਹੋਇਆ ਉਹਨਾਂ ਨਾਲ। ਇੱਕ ਛੋਟੇ ਛੋਟੇ ਬੱਚਿਆਂ ਦਾ ਪਿਤਾ ਚਲਾ ਗਿਆ, ਕਿਸੇ ਔਰਤ ਦਾ ਪਤੀ ਚਲਾ ਗਿਆ, ਇੱਕ ਬੁੱਢੇ ਮਾਂ ਪਿਓ ਦਾ ਬੱਚਾ ਚਲਾ ਗਿਆ, ਤੇ ਉਹ ਸੈਨਿਕਾਂ ਦੇ ਬੱਚੇ ਜਿਹੜੇ ਸ਼ਹੀਦ ਹੋ ਗਏ ਨੇ ਖਾਸ ਕਰਕੇ, ਉਹ ਮਤਲਬ ਉਹਨਾਂ ਦੇ ਪਿੱਛੇ ਪਰਿਵਾਰ ਜਿਹੜੀਆਂ ਤੰਗੀਆਂ ਕੱਢਦਾ ਉਹਨੂੰ ਮਤਲਬ ਸ਼ਬਦਾਂ ਰਾਹੀਂ ਦੱਸਿਆ ਜਾ ਸਕਦਾ। ਜਿਹੜੇ ਬਹੁਤ ਸਾਰੇ ਸੈਨਿਕ ਆਉਂਦੇ ਆ ਜਿਹਨਾਂ ਦੇ ਹੱਥ ਪੈਰ ਉੱਡ ਜਾਂਦੇ ਆ, ਫਿਰ ਮਾਈਨ ਬਲਾਸਟ ਚ ਕਿਹਦੀ ਲੱਤ ਉੱਡ ਗਈ, ਕਿਹਦੀ ਲੱਤ ਹੈ ਨੀ ਹਨਾ ਜੀ, ਕਿਸੇ ਦਾ ਹੱਥ ਹੈ ਨੀ, ਮਤਲਬ ਲਾਈਫ ਲੌਂਗ ਬਿਮਾਰੀਆਂ ਲੈ ਕੇ ਆਉਂਦੇ ਆ, ਬਰਫ ਵਾਲੇ ਏਰੀਏ ਚ ਰਹਿੰਦੇ ਆ, ਉੱਥੇ ਇਹਦੀਆਂ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀਆਂ, ਜਿਹੜੀਆਂ ਜ਼ਿੰਦਗੀ ਭਰ ਉਹਨਾਂ ਦੇ ਜੁਰਜ ਜਾਂਦੇ ਰਹਿੰਦੇ ਆ ਨਾਲ ਹੀ ਰਹਿੰਦੇ ਆ
0: ਜੀ। ਤੇ ਸਹੀ ਇਸ ਦਾ ਮੁੱਲ ਉਹਨਾਂ ਨੂੰ ਵੀ ਪਤਾ ਹੁੰਦਾ ਜਿਹੜੇ ਆਪਣੇ ਇਸ ਨੂੰ ਜ਼ਿੰਦਗੀ ਦੇ ਵਿੱਚ ਹੰਡਾਉਂਦੇ ਨੇ ਹਨਾ।
1: ਹਾਂਜੀ ਹਾਂਜੀ ਹਾਂਜੀ
0: ਜੀ।
1: ਜਿਹੜੇ ਜਿਹਨੇ ਸੈਨਿਕ ਉਹਨਾਂ ਕੋਲ ਜਿਹਨੇ ਸੈਨਿਕ ਲਾਈਫ ਦੇਖੀ ਹੈ ਨਾ, ਜਿਹਨੇ ਨੇੜੇ ਦੇਖੀ ਆ ਸੈਨਿਕਾਂ ਦੇ ਪਰਿਵਾਰ ਆ
0: ਜੀ,
1: ਉਹਨਾਂ ਨੂੰ ਪਤਾ ਹੁੰਦਾ ਸੈਨਿਕ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਆ, ਕਿੰਨੀ ਤੰਗੀ ਝੱਲਦੇ ਆ
0: ਜੀ।
1: ਬਾਕੀ ਸੋਸ਼ਲ ਮੀਡੀਆ ਵਾਲੀ ਲਾਈਫ ਵੱਖਰੀ ਹੈ, ਫਿਲਮਾਂ ਦੇ ਵਿੱਚ ਦੇਖ ਲਿਆ ਉਹ ਹੀਰੋ ਫੌਜੀ ਬਣਾ, ਉਹ ਵੱਖਰੀ ਲਾਈਫ ਆ
0: ਜੀ।
1: ਹਾਂਜੀ, ਅਸਲ ਜਿਹੜੀ ਸੈਨਿਕ ਲਾਈਫ ਆ ਉਹ ਮੁਸ਼ਕਿਲਾਂ ਤੇ ਚੁਣੌਤੀਆਂ ਨਾਲ ਭਰੀ ਹੋਈ ਆ, ਤੇ ਜਿਹੜੇ ਟਫ ਬੰਦੇ ਹੁੰਦੇ ਆ ਉਹੀ ਆਰਮੀ ਜੁਆਇਨ ਕਰਦੇ ਆ, ਆਮ ਬੰਦਿਆਂ ਲਈ ਫੌਜ ਦੀ ਨੌਕਰੀ ਨਹੀਂ ਹੈ
0: ਜੀ। ਬਿਲਕੁਲ ਜੀ, ਕਿਉਂਕਿ ਇਹ ਸਾਰਾ ਕੁਝ ਬਿਆਨ ਤੁਹਾਡੇ ਜਿਹੜਾ ਗੱਲ ਕਰਦੇ ਕਰਦੇ ਤੁਸੀਂ ਭਾਵੁਕ ਹੋਏ, ਉਸਨੇ ਬਿਆਨ ਕਰ ਦਿੱਤਾ ਕਿ ਉੱਥੇ ਜਿਹੜੀ ਲਾਈਫ ਹੈ ਉਹ ਰੀਅਲ ਲਾਈਫ ਤੋਂ ਬਿਲਕੁਲ ਅਲੱਗ ਹੁੰਦੀ ਹੈ।
1: ਬਿਲਕੁਲ ਮੈਡਮ, ਬਿਲਕੁਲ
0: ਜੀ। ਤੇ ਫਿਰ ਅੱਜ ਗੀਤ ਕਿਹੜਾ ਸੁਣੋਗੇ ਜੀ ਪ੍ਰੋਗਰਾਮ ਦੇ ਵਿੱਚ?
1: ਮੈਡਮ ਤੁਸੀਂ ਗਾ ਸਤਿੰਦਰ ਸਰਦਾਰ ਦਾ ਸੁਣਾਓ, ਕੋਈ ਜਿਹਦੇ ਤੇ ਆਪਾਂ ਨੂੰ ਚੜ੍ਹਦੀ ਕਲਾ ਚ ਰਹਿਣ ਦਾ ਕੋਈ ਮਿਲੇ, ਤੇ ਤੁਹਾਡੇ ਨਾਲ ਗੱਲ ਕਰੀ ਵਧੀਆ ਲੱਗਿਆ, ਮੇਰੀਆਂ ਰੇਡੀਓ ਵਾਲੀਆਂ ਯਾਦਾਂ ਵੀ ਤਾਜ਼ੀਆਂ ਹੋ ਗਈਆਂ
0: ਜੀ। ਸਾਨੂੰ ਵੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਯਾਦਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ।

0: ਜੀ ਸਰੋਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ ਤੇ ਸਾਡੇ ਆਖਰੀ ਕਾਲਰ ਜਿਹੜੇ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ। ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਲਕੀਤ ਸਿੰਘ ਕੜਿਆਣਾ ਜੀ ਆ ਰਹੀ ਹੈ ਨਵੀਂ ਬਸਤੀ ਠੰਡੇ ਤੋਂ, ਮੇਰਾ ਪਿੰਡ ਹੈ ਕੜਿਆਣਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਅੱਜ ਗੀਤ ਕਿਹੜਾ ਸੁਣੋਗੇ ਪ੍ਰੋਗਰਾਮ ਦੇ ਵਿੱਚ?
1: ਮੈਂ ਸੁਣਦਾ ਜੀ ਕੁਲਦੀਪ ਮਾਨਪੁਰਾ ਬਾਬਾ ਦੀਪ ਸਿੰਘ ਬਾਰੇ ਜੀ, ਤੇ ਜਿਹੜੀ ਮੈਂ ਗੱਲਬਾਤ ਸੁਣੀ ਸੀ ਜੀ ਆਪਣੇ ਬਾਈ ਦੇ ਫੌਜੀ ਸਾਹਿਬ ਤੋਂ
0: ਜੀ,
1: ਮੈਨੂੰ ਉਹ ਬਹੁਤ ਵਧੀਆ ਲੱਗੀ ਜੀ, ਤੇ ਬਹੁਤ
0: ਉਮੀਦ ਕਰਦੇ ਆ ਸਾਰੇ ਸਰੋਤਿਆਂ ਨੂੰ ਹੀ ਉਹ ਜਿਹੜੀ ਗੱਲਬਾਤ ਹੈ ਪਸੰਦ ਆਈ।
1: ਮੈਂ ਕਹਿੰਦਾ ਜੀ ਫੌਜੀ ਸਾਹਿਬ ਸਾਰੇ ਆਇਆ ਕਰਨ ਜੀ, ਤੇ ਜਿਹੜੇ ਦੂਜੇ ਆਉਂਦੇ ਥੋੜੇ ਜੇ ਘੱਟ ਕਰ ਲੈਣ, ਮੈਂ ਤਾਂ ਬਹੁਤ ਚਿਰ ਤੋਂ ਫੋਨ ਮਿਲਾਇਆ ਜੀ।
0: ਜੀ ਜੀ ਬਿਲਕੁਲ ਜੀ, ਉਮੀਦ ਕਰਦੇ ਆ ਸਾਡਾ ਇਹ ਸੁਨੇਹਾ ਜਿਹੜਾ ਸਾਰੇ ਸਰੋਤੇ ਸੁਣਨਗੇ ਤੇ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈਟ ਤੇ, ਕਿਉਂਕਿ ਟਾਈਮ ਜਿਹੜਾ ਥੋੜਾ ਜਿਹਾ ਰਹਿ ਗਿਆ ਜੀ।
1: ਠੀਕ ਹੈ, ਧੰਨਵਾਦ,
0: ਸ਼ੁਕਰੀਆ ਜੀ।
1: ਠੀਕ ਹੈ ਜੀ।

ਇਸ ਕੀਤੇ ਨਾਲ ਹੀ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਤੇ ਹੁਣ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

ਹੜਤਾਲ ਮਾਰਗਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਪਵਿੱਤਰ ਸ੍ਰੀ ਅਮਰਨਾਥ ਗੁਫਾ ਮੰਦਰ ਦੇ ਦਰਸ਼ਨ ਕਰਨਗੇ। ਸ਼ਰਧਾਲੂ ਕਰੀਬ 3,888 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਅਮਰਨਾਥ ਗੁਫਾ 'ਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਜਾਂਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਸਮਾਪਤ ਹੋਵੇਗੀ। ਤੀਰਥ ਯਾਤਰੀਆਂ ਦਾ ਪਹਿਲਾ ਜਥਾ ਕੱਲ ਸੁਰੱਖਿਆ ਵਿਚਕਾਰ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਂਗ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਵਿਖੇ ਜੁੜਵੇਂ ਬੇਸ ਕੈਂਪਾਂ ਤੇ ਪਹੁੰਚਿਆ। ਕੱਲ ਸਵੇਰੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਪਹਿਲੇ ਜਥੇ ਵਿਚ 4,822 ਸ਼ਰਧਾਲੂ ਨੇ, ਜਿਨ੍ਹਾਂ ਵਿਚੋਂ 2,510 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਅਤੇ 2,312 ਬਾਲਟਾਲ ਮਾਰਗ ਰਾਹੀਂ ਯਾਤਰਾ ਕਰ ਰਹੇ ਨੇ। ਯਾਤਰਾ ਦੇ ਸੁਚਾਰੂ ਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਦੋਵਾਂ ਮਾਰਗਾਂ ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ, ਜਿਸ ਵਿੱਚ 16ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਚਰਚਾ ਕੀਤੀ ਜਾਵੇਗੀ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ਕਰਨਗੇ ਅਤੇ ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐਸਪੀ ਸਿੰਘ ਬਘੇਲ ਵੀ ਇਸ ਮੌਕੇ ਮੌਜੂਦ ਰਹਿਣਗੇ। ਵਰਕਸ਼ਾਪ ਦੌਰਾਨ ਖਜ਼ਾਨਾ ਮੰਤਰਾਲੇ ਦੇ ਖਰਚ ਵਿਭਾਗ ਵੱਲੋਂ ਜਾਰੀ 16ਵੇਂ ਵਿੱਤ ਕਮਿਸ਼ਨ ਦੇ ਪੇਂਡੂ ਸਥਾਨਕ ਸੰਸਥਾ ਗ੍ਰਾਂਟਾਂ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ਾਂ ਤੇ ਚਰਚਾ ਕੀਤੀ ਜਾਵੇਗੀ। ਵਰਕਸ਼ਾਪ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਵਿਰੋਧੀ ਧੜਿਆਂ ਤੋਂ ਪਾਰਟੀ ਸੰਗਠਨ ਦੀਆਂ ਚੋਣਾਂ ਅਤੇ ਅਧਿਕਾਰਤ ਦਸਤਖਾਂ ਸਬੰਧੀ ਉਹਨਾਂ ਦੇ ਵਿਰੋਧੀ ਦਾਅਵਿਆਂ ਤੇ ਜਵਾਬ ਮੰਗੇ ਨੇ। ਇੱਕ ਬਿਆਨ ਵਿਚ ਕਮਿਸ਼ਨ ਨੇ ਕਿਹਾ ਕਿ ਉਸਨੇ ਇਸ ਸਬੰਧ ਵਿਚ ਦੋਵਾਂ ਧੜਿਆਂ ਦੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਬਾਰੇ ਮਮਤਾ ਬੈਨਰਜੀ ਅਤੇ ਪਾਰਟੀ ਨੇਤਾ ਰਿਤਪ੍ਰੀਤ ਬੈਨਰਜੀ ਨੂੰ ਵੱਖਰੇ ਪੱਤਰ ਲਿਖੇ ਨੇ। ਕਮਿਸ਼ਨ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸੋਮਵਾਰ ਸ਼ਾਮੀ 5:30 ਵਜੇ ਤੱਕ ਆਪਣੇ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਇਹ ਮਹੱਤਵਪੂਰਨ ਕੰਮ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਵਿਗਿਆਨਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਦਰਮਿਆਨ ਨਿਰੰਤਰ ਸਹਿਯੋਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸ੍ਰੀ ਪਾਟਿਲ ਨੇ ਇਹ ਗੱਲ ਕੱਲ੍ਹ ਗੰਗਾ ਨਦੀ ਲਈ ਅਧਿਕਾਰਤ ਕਾਰਜਪਾਲ ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਨੀਤੀਗਤ ਸੁਧਾਰਾਂ ਅਤੇ ਹਿੱਸੇਦਾਰਾਂ ਦਰਮਿਆਨ ਵਧੇਰੇ ਤਾਲਮੇਲ ਰਾਹੀਂ ਨਦੀ ਦੇ ਪੁਨਰ ਸੁਰਜੀਤੀ ਨੂੰ ਤੇਜ਼ ਕਰਨ ਦੇ ਉਪਾਵਾਂ ਤੇ ਵੀ ਚਰਚਾ ਕੀਤੀ ਗਈ। ਇਰਾਨ ਦੇ ਸਰਵਉੱਚ ਨੇਤਾ ਮੁਸਤਫਾ ਖਾਮਨਈ ਆਪਣੇ ਪਿਤਾ ਯਾਤੁੱਲਾ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਨਹੀਂ ਹੋਣਗੇ। ਭਾਰਤ ਵਿੱਚ ਇਰਾਨ ਦੇ ਨੁਮਾਇੰਦੇ ਯਾਤਾ ਹਕੀਮ ਇਲਾਹੀ ਨੇ ਕਿਹਾ ਕਿ ਧਮਕੀਆਂ ਅਤੇ ਨਿਗਰਾਨੀ ਦੇ ਜ਼ੋਖਮਾਂ ਕਾਰਨ ਉਹਨਾਂ ਦਾ ਜਨਤਕ ਤੌਰ ਤੇ ਸਾਹਮਣੇ ਆਉਣਾ ਸੁਰੱਖਿਅਤ ਨਹੀਂ ਹੈ। ਇਧਰ ਬਿਹਾਰ ਦੇ ਰਾਜਪਾਲ ਸੇਵਾ ਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ ਕੱਲ੍ਹ ਇਰਾਨ ਦੇ ਸਰਵਉੱਚ ਨੇਤਾ ਯਤਾਉੱਲਾ ਸਈਦ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮੌਕੇ ਇਹਨਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਮੁਲਕਾਂ ਦਰਮਿਆਨ ਸੱਭਿਆਚਾਰਕ ਸਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਆਂਧਰਾ ਪ੍ਰਦੇਸ਼ ਦੇ ਮਰਕਾਪੁਰਮ ਜ਼ਿਲ੍ਹੇ ਦੇ ਕੰਭਮ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਖਾਦ ਨਾਲ ਭਰੇ ਇੱਕ ਟਰੱਕ ਦੀ ਇੱਕ ਆਟੋ ਰਿਕਸ਼ਾ ਨਾਲ ਟੱਕਰ ਹੋ ਗਈ। ਯੂਕਰੇਨ ਦੀ ਰਾਜਧਾਨੀ ਕੀਵ ਤੇ ਰੂਸ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ ਵਿੱਚ 27 ਲੋਕ ਮਾਰੇ ਗਏ ਨੇ ਤੇ 90 ਜ਼ਖਮੀ ਹੋਏ ਨੇ। ਕੀਵ 'ਚ 30 ਥਾਵਾਂ ਤੇ ਰਿਹਾਇਸ਼ੀ ਇਮਾਰਤਾਂ ਅਤੇ ਨਾਗਰਿਕ ਸਹੂਲਤਾਂ ਨੂੰ ਮੁੱਖ ਤੌਰ ਤੇ ਨੁਕਸਾਨ ਪਹੁੰਚਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਹੋਏ ਘਾਤਕ ਬੰਬ ਧਮਾਕੇ ਯੂਕਰੇਨ ਵੱਲੋਂ ਰੂਸ 'ਚ ਨਾਗਰਿਕ ਟਿਕਾਣਿਆਂ ਤੇ ਲੰਮੀ ਦੂਰੀ ਦੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਸਨ। ਥਾਈਲੈਂਡ ਦੇ ਉੱਤਰ ਪੂਰਬੀ ਮੁਕਤਾਹਾਨ ਪ੍ਰਾਂਤ ਵਿੱਚ ਇੱਕ ਤੀਰਥ ਯਾਤਰਾ ਤੇ ਜਾ ਰਹੇ 9 ਭਿਕਸ਼ੂਆਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਸੂਤਰਾਂ ਮੁਤਾਬਕ ਇੱਕ 11 ਸਾਲਾ ਲੜਕੀ ਨੇ ਭਿਕਸ਼ੂਆਂ ਨੂੰ ਇੱਕ ਪਿਕਅਪ ਟਰੱਕ ਨਾਲ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕੁੱਲ 35 ਭਿਕਸ਼ੂ ਤੀਰਥ ਯਾਤਰਾ ਤੇ ਸਨ। 5 ਭਿਕਸ਼ੂਆਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 4 ਹੋਰਨਾਂ ਦੀ ਹਸਪਤਾਲ 'ਚ ਮੌਤ ਹੋ ਗਈ, ਜਦਕਿ 13 ਭਿਕਸ਼ੂਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ। ਦੱਖਣ ਪੱਛਮੀ ਮੌਨਸੂਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਅੱਗੇ ਵਧਿਆ। ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ 2 ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਲੜੀ 15 ਤੋਂ 27 ਅਗਸਤ ਤੱਕ ਸ਼੍ਰੀਲੰਕਾ ਵਿੱਚ ਖੇਡੀ ਜਾਵੇਗੀ। ਪਹਿਲਾ ਟੈਸਟ ਮੈਚ 15 ਅਗਸਤ ਤੋਂ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਟੈਸਟ ਮੈਚ 23 ਅਗਸਤ ਤੋਂ ਕੋਲੰਬੋ 'ਚ

0: ਖੇਡਿਆ ਜਾਵੇਗਾ। ਇਹ ਲੜੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ 5ਵੇਂ ਸਥਾਨ ਤੇ ਹੈ। ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਭਾਰਤ ਇੰਗਲੈਂਡ ਖਿਲਾਫ ਚੱਲ ਰਹੀ 5 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖਤਮ ਕਰੇਗਾ। ਤੇ ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੇ ਦਹਿਸ਼ਤਗਰਦੀ ਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਕਰੇਗਾ ਆਯੋਜਨ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM ਐਂਡ 101.1 MHz ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:40 ਅਤੇ 12 ਸਕਿੰਟ ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦਾ। ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣੋਗੇ ਪਰਦੇਸ਼ਿਕ ਸੰਗੀਤ ਦਾ ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਭਿਜੀਤ ਭੱਟਾਚਾਰੀਆ ਦੀ ਆਵਾਜ਼ ਵਿੱਚ ਗਾਏ ਇਸ ਬੰਗਾਲੀ ਗੀਤ ਨਾਲ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਹਿਮਾਚਲੀ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਨੁਰਾਧਾ, ਕਵਿਤਾ ਪੌੜਵਾਲ, ਕੁਮਾਰ ਕਮਲ ਤੇ ਧੀਰਜ ਕੁਮਾਰ ਨੇ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਹਰਿਆਣਵੀ ਰਾਜਸਥਾਨੀ ਗੀਤ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਹਰਿਆਣਵੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਮਿਤ ਗੋਸਵਾਮੀ ਨੇ।

15 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 10:26 ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਟਾਰਾ।

0: ਵੇਖ ਫਰੀਦਾ ਮਿੱਟੀ ਡੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਏ ਤੇਰੀ ਨਾ ਏ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ, ਫਿਰ ਮਿੱਟੀ ਦੀ ਬਣ ਜਾਣਾ ਢੇਰੀ। ਜੀ ਸਰੋਤਿਓ, ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਹਾਜ਼ਰ ਹੋ ਚੁੱਕੀ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਸੁਖਦੀਪ, ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਕੱਲੀ ਨਹੀਂ ਹਾਂ ਜੀ, ਮੇਰੇ ਨਾਲ ਨੇ
1: ਮੈਂ ਸੁਖਮਾਨ।
0: ਜੀ, ਸਾਡੇ ਦੋਵਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ
1: ਨਮਸਕਾਰ।

0: ਤੇ ਸਰੋਤਿਓ ਅੱਜ ਦੇ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਸੁਣਾਵਾਂਗੇ ਤੁਹਾਨੂੰ ਸਦਾਬਹਾਰ ਪੰਜਾਬੀ ਗੀਤ, ਉਹ ਗੀਤ ਜਿਹੜੇ ਕਿ ਕਦੇ ਵੀ ਸਾਡੇ ਤੋਂ ਨਹੀਂ ਵਿਸਰਦੇ। ਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਅੱਜ ਵੀ ਹੋਵੇਗਾ ਕੁਝ ਧਾਰਮਿਕ ਗੀਤਾਂ ਦੇ ਨਾਲ। ਤਾਂ ਫਿਰ ਸੁਖਮਾਨ ਜੀ, ਸਭ ਤੋਂ ਪਹਿਲਾਂ ਕਿਹੜਾ ਗੀਤ ਤੁਸੀਂ ਲੈ ਕੇ ਆਏ ਹੋ ਸਰੋਤਿਆਂ ਦੇ ਲਈ?
1: ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਧਾਰਮਿਕ ਗੀਤ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ।

ਜੀ ਸਰੋਤਿਓ, ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ। ਅਤੇ ਪ੍ਰੋਗਰਾਮ ਦੇ ਤਹਿਤ ਹੁਣ ਤੁਸੀਂ ਸੁਣ ਰਹੇ ਹੋ ਧਾਰਮਿਕ ਗੀਤ। ਅਤੇ ਹੁਣੇ ਤੁਸੀਂ ਸੁਣਿਆ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਇਹ ਧਾਰਮਿਕ ਗੀਤ। ਗੀਤਕਾਰ ਸਨ ਹਰਦੇਵ ਦਿਲਗੀਰ ਅਤੇ ਸੰਗੀਤ ਦਿੱਤਾ ਸੀ KS ਨਰੂਲਾ ਨੇ। ਅਤੇ ਆਓ ਹੁਣ ਸੁਣਦੇ ਹਾਂ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਧਾਰਮਿਕ ਗੀਤ। ਗੀਤ ਰਚਨਾ ਜੀ ਸੁਰਜੀਤ ਸਿੰਘ ਦੀ ਅਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਹਾਸ਼ਮ ਸ਼ਾਹ ਦੀ ਮਹਾਨ ਰਚਨਾ ਕਿੱਸਾ ਸੱਸੀ ਪੁੰਨੂ।

0: ਪ੍ਰੋਗਰਾਮ ਗੀਤ ਪਟਾਰਾ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਇਹ ਗੀਤ। ਗੀਤ ਰਚਨਾ ਸੀ ਹਰਦੇਵ ਦਿਲਗੀਰ ਅਤੇ ਸੰਗੀਤ ਦਿੱਤਾ ਸੀ ਚਰਨਜੀਤ ਹੁੱਜਾ ਨੇ।
1: ਜੀ ਸੁਖਮਾਨ, ਤੇ ਕਿੱਦਾਂ ਦਾ ਲੱਗ ਰਿਹਾ ਪ੍ਰੋਗਰਾਮ ਗੀਤ ਪਟਾਰਾ ਕਰਕੇ?
0: ਬਹੁਤ ਵਧੀਆ ਲੱਗ ਰਿਹਾ ਮੈਮ।
1: ਤੇ ਅੱਜ ਹੈ ਸਦਾ ਬਹਾਰ ਪੰਜਾਬੀ ਗੀਤ, ਤੇ ਪਹਿਲਾਂ ਵੀ ਤੁਸੀਂ ਜਿਹੜੇ ਇਹ ਗੀਤ ਹੈ ਉਹ ਸੁਣਦੇ ਸੀ ਜਾਂ ਹੁਣ ਸੁਣਨ ਲੱਗੇ ਹੋ?
0: ਹੁਣ ਮੈਮ ਜ਼ਿਆਦਾ ਸੁਣਨ ਲੱਗ ਗਏ, ਪਹਿਲਾਂ ਘੱਟ ਸੁਣਦੇ ਸੀ।
1: ਜੀ, ਤੇ ਕਿੱਦਾਂ ਲੱਗਦਾ ਕਿ ਪੁਰਾਣੇ ਗੀਤ ਸੁਣਨ 'ਚ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਜਿਹੜੇ ਨਵੇਂ ਗੀਤ ਹੈ ਉਹਨਾਂ ਨੂੰ ਇੰਜੋਏ ਕਰਦੇ ਹੋ?
0: ਦੋਨੋਂ ਮੈਮ, ਨਵੇਂ ਵੀ ਕਰਦੇ ਹਾਂ ਜੀ, ਪੁਰਾਣੇ ਵੀ ਕਰਦੇ ਹਾਂ
1: ਜੀ, ਤੇ ਫਿਰ ਅਗਲਾ ਗੀਤ ਕਿਹੜਾ ਸੁਣਵਾ ਰਹੇ ਹੋ ਤੁਸੀਂ ਸਰੋਤਿਆਂ ਨੂੰ?
0: ਜੀ। ਫਿਰ ਅਗਲਾ ਗੀਤ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ, ਜਿਸ ਦੀ ਗੀਤ ਰਚਨਾ ਹੈ ਬਾਬੂ ਸਿੰਘ ਮਾਨ ਅਤੇ ਸੰਗੀਤਬੱਧ ਕੀਤਾ ਹੈ ਚਰਨਜੀਤ ਹੁੱਜਾ ਨੇ।
1: ਜੀ

0: ਜਿਸ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ ਸਾਡੇ ਨਾਲ, ਯਾਨੀ ਕਿ ਮੇਰੇ ਨਾਲ, ਸੁਖਦੀਪ ਨਾਲ ਤੇ
1: ਮੈਂ ਸੁਖਮਾਨ।
0: ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰੇ ਗੀਤ ਪਸੰਦ ਆ ਰਹੇ ਹੋਣਗੇ। ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 10:24 ਅਤੇ 36 ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਅਗਲਾ ਗੀਤ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ, ਗੀਤ ਰਚਨਾ ਹਰਦੇਵ ਦਿਲਗੀਰ ਦੀ ਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਜੀ ਸਰੋਤਿਓ, ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਸਦਾ ਬਹਾਰ ਗੀਤਾਂ ਦਾ। ਸਟੂਡੀਓ ਦੇ ਮੁਤਾਬਕ ਸਮਾਂ 10:29:05 ਹੋ ਚੁੱਕੇ ਨੇ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਤਹਿਤ ਭਾਨ ਸਿੰਘ ਮਾਹੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਗੀਤ ਦੀ ਰਚਨਾ ਕੀਤੀ ਹੈ ਓਮ ਪ੍ਰਕਾਸ਼ ਸਮਰ ਨੇ।

0: ਦਿੱਤਾ ਪਟਿਆ ਨੀ ਸੁੱਕ ਕੇ ਤਵੀਤ ਹੋ ਗਿਆ ਉਹਨੂੰ ਫਿਰ ਹੋਂਦੇ ਛੱਜ ਵਿੱਚ ਫਟਿਆ ਨੀ ਸੁੱਕ ਕੇ ਤਵੀਤ ਹੋ ਗਿਆ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 10:32 ਅਤੇ 26 ਸਕਿੰਟ ਦਾ, ਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ। ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਅਜੀਤ ਸਿੰਘ ਰੰਗੀਲਾ ਜੱਟ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ। ਗੀਤ ਰਚਨਾ ਹਰਦੇਵ ਦਿਲਗੀਰ ਦੀ।

0: ਕਹਿੰਦੇ ਨੇ ਕਿ ਜ਼ਰੂਰਤ ਅਨੁਸਾਰ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੈ, ਖੁਆਇਸ਼ਾਂ ਮੁਤਾਬਿਕ ਦੇ ਨਹੀਂ, ਕਿਉਂਕਿ ਜ਼ਰੂਰਤ ਤਾਂ ਫਕੀਰ ਦੀ ਵੀ ਪੂਰੀ ਹੋ ਜਾਂਦੀ ਹੈ, ਜਦੋਂ ਕਿ ਖੁਆਇਸ਼ ਤਾਂ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਂਦੀ ਹੈ। ਜੀ ਸਰੋਤਿਓ, ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ, ਤੇ ਫਿਰ ਸੁਖਮਾਨ, ਪ੍ਰੋਗਰਾਮ ਦਾ ਅਗਲਾ ਗੀਤ ਕਿਹਦੀ ਆਵਾਜ਼ ਦੇ ਵਿੱਚ ਸੁਣਵਾ ਰਹੇ ਹੋ ਤੁਸੀਂ?
1: ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ।
0: ਜੀ, ਪ੍ਰਕਾਸ਼ ਕੌਰ ਦੀ ਆਵਾਜ਼ ਹੈ ਤੇ ਗੀਤ ਰਚਨਾ ਹੈ ਜੀ ਗਿਆਨ ਚੰਦ ਧਵਨ ਦੀ।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379-63-306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379-63-306।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਇਸ ਗੀਤ ਦਾ। ਗੁਰਦੇਵ ਸਿੰਘ ਮਾਨ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਕੇ ਐਸ ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਅਗਲਾ ਗੀਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 12 ਸਕਿੰਟ ਦਾ। ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 35 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਤੁਹਾਡਾ ਵੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ। ਤੇ ਮਮਤਾ ਜੀ, ਸਰੋਤਾ ਮੰਚ, ਸਰੋਤਿਆਂ ਦਾ ਮੰਚ,
1: ਬਿਲਕੁਲ।
0: ਤੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਆਪਾਂ ਦੋਨੇ ਭੈਣ ਭਰਾ ਹਾਜ਼ਰ ਹੈ
1: ਜੀ,
0: ਤੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸਰੋਤਿਆਂ ਦੇ ਖੱਤ ਪੜੇ ਜਾਣ, ਵੱਧ ਤੋਂ ਵੱਧ ਫੋਨ ਕਾਲਸ ਸਰੋਤਿਆਂ ਦੀਆਂ ਅਟੈਂਡ ਕੀਤੀਆਂ ਜਾਣ,
1: ਬਿਲਕੁਲ।
0: ਤੇ ਵੱਧ ਤੋਂ ਵੱਧ ਉਹਨਾਂ ਦੇ ਵਟਸਐਪ ਮੈਸੇਜਿਸ ਜੋ ਉਹ ਆਪਾਂ ਨੂੰ ਲਗਾਤਾਰ ਭੇਜਣਗੇ, ਆਪਣਾ ਫੋਨ ਨੰਬਰ, ਮੋਬਾਈਲ ਨੰਬਰ 77 173 73 146 ਤੇ ਲੈਂਡ ਲਾਈਨ ਨੰਬਰ ਆਪਣਾ ਹੈਗਾ 0164-2240-3031। ਤੇ ਸਰੋਤਾ ਮੰਚ ਦੇ ਵਿੱਚ ਮਮਤਾ ਜੀ ਜਿਹੜਾ ਹੈਗਾ, ਆਪਾਂ ਨੂੰ ਵੀ ਬੜੀ ਉਤਸੁਕਤਾ ਹੁੰਦੀ ਹੈ। ਹਫ਼ਤੇ ਦੇ ਵਿੱਚ ਦੋ ਵਾਰ ਆਪਾਂ ਸਰੋਤਿਆਂ ਦੇ ਰੂਬਰੂ ਹੁੰਦੇ ਹਾਂ,
1: ਉਹਨਾਂ ਦੀ ਕਚਹਿਰੀ
0: ਚ ਹਾਜ਼ਰ ਹੁੰਦੇ ਹਾਂ। ਤੇ ਸ਼ੁੱਕਰਵਾਰ ਅੱਜ ਦੇ ਦਿਨ 12:10 ਤੇ ਤੇ ਦੂਸਰਾ ਪ੍ਰੋਗਰਾਮ ਆਪਣਾ ਹੁੰਦਾ ਮੰਗਲਵਾਰ
1: 1:15
0: ਤੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਹਜੇ ਡਿਸਕਸ਼ਨ ਨਹੀਂ ਹੋਏਗੀ, ਤੇ ਉਹ ਆਪਾਂ ਸਰੋਤਿਆਂ ਤੋਂ ਵੀ ਸਲਾਹ ਮਸ਼ਵਰਾ ਇਸੇ ਮੰਚ ਰਾਹੀਂ ਲੈਣਾਂਗੇ ਕਿ ਇੱਕ ਡਿਸੀਜ਼ਨ ਹਜੇ ਲਾਗੂ ਹੋਣ ਤੋਂ ਪਹਿਲਾਂ ਡਿਸਕਸ਼ਨ ਹੋਊਗੀ ਕਿ ਬੁੱਧਵਾਰ ਨੂੰ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਲਿੱਤਾ ਗਿਆ ਹੈ ਕਿ ਜਿਹੜਾ ਸਰੋਤਾ ਮੰਚ ਹੈ ਉਹ ਪ੍ਰੀ ਰਿਕਾਰਡਡ ਚਲਾਇਆ ਜਾਵੇ, ਕਿ ਬੁੱਧਵਾਰ ਨੂੰ ਪ੍ਰੀ ਰਿਕਾਰਡ ਕਿ ਪਹਿਲਾਂ ਉਹਨੂੰ ਰਿਕਾਰਡ ਕੀਤਾ ਜਾਵੇ ਤੇ ਉਹ ਦਿਨ ਨਿਸ਼ਚਿਤ ਹੋਊਗਾ, ਮੰਗਲਵਾਰ ਰਿਕਾਰਡ ਕਰਦੇ ਹਾਂ ਜਾਂ ਸੋਮਵਾਰ ਰਿਕਾਰਡ ਕਰਦੇ ਹਾਂ। ਤੇ ਇਹ ਫੈਸਲਾ ਸਰੋਤਿਆਂ ਦੀ ਕਚਹਿਰੀ 'ਚ ਹੀ ਰੱਖ ਦਿੰਦੇ ਹਾਂ ਕਿ ਜੇ ਅਸੀਂ ਪ੍ਰੀ ਰਿਕਾਰਡਡ ਪ੍ਰੋਗਰਾਮ ਆਪ ਜੀ ਦੀ ਖਿਦਮਤ ਦੇ ਵਿੱਚ ਤੇ ਉਹਦੀ ਡਿਊਰੇਸ਼ਨ ਵੀ 30 ਮਿੰਟ ਹੋਵੇਗੀ ਕਿ ਇਹ ਫੈਸਲਾ ਤੁਹਾਨੂੰ ਸਾਡਾ ਮਨਜ਼ੂਰ ਹੈ ਜਾਂ ਨਹੀਂ ਮਨਜ਼ੂਰ, ਤੇ ਇਸ ਸੰਬੰਧੀ ਖੁੱਲ੍ਹੇ ਦਿਲ ਦੇ ਨਾਲ ਆਪਣੀਆਂ ਸਲਾਹਾਂ, ਆਪਣੇ ਮਸ਼ਵਰੇ ਸਾਨੂੰ ਆਪਣੀਆਂ ਟੈਲੀਫੋਨ ਕਾਲਸ ਰਾਹੀਂ, ਵਿੱਚ ਵਿੱਚ ਤੁਹਾਡੀਆਂ ਚਿੱਠੀਆਂ ਵੀ ਪੜ੍ਹਾਂਗੇ, ਤੇ ਆਪਣੀ ਰਾਏ ਜ਼ਰੂਰ ਸਾਡੇ ਨਾਲ ਸਾਂਝੀ ਕਰਨ ਕਿ ਬੁੱਧਵਾਰ ਨੂੰ ਜੇ ਅਸੀਂ ਪ੍ਰੀ ਰਿਕਾਰਡਡ ਚਲਾਉਣੇ ਆ ਅੱਧੇ ਘੰਟੇ ਦਾ ਪ੍ਰੋਗਰਾਮ, ਤੇ ਇਹ ਦੋਨੇ ਪ੍ਰੋਗਰਾਮ ਸ਼ੁੱਕਰਵਾਰ ਵਾਲੇ ਤੇ ਆਪਣਾ ਦੂਜਾ ਦਿਨ ਮਮਤਾ ਜੀ
1: ਮੰਗਲ ਤੇ ਸ਼ੁੱਕਰ
0: ਮੰਗਲਵਾਰ ਵਾਲਾ ਲਾਈਵ ਪ੍ਰੋਗਰਾਮ ਬੰਦ ਕਰ ਦਈਏ, ਤੇ ਉਹਦੇ ਸੰਬੰਧੀ ਆਪਣੀ ਰਾਏ ਜ਼ਰੂਰ ਭੇਜੋ, ਅਸੀਂ ਵੀ ਸੁਣਾਂਗੇ ਤੇ ਫਿਰ ਉਸ ਦੀ ਬਾਬਤ ਸਾਰੀ ਫੀਡਬੈਕ ਆਪਾਂ ਆਪਣੇ ਸੀਨੀਅਰਸ ਨੂੰ ਭੇਜ ਦਾਂਗੇ ਕਿ ਇਹ ਫੈਸਲਾ ਠੀਕ ਹੈ ਜਾਂ ਗਲਤ ਹੈ
1: ਜੀ। ਤੇ ਸਰ ਆਪਾਂ ਸ਼ੁਰੂਆਤ ਅੱਜ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਮੇਰੇ ਹੱਥ ਦੇ ਵਿੱਚ 3 ਖੱਤ ਨੇ, ਪੀਲੇ ਪੋਸਟ ਕਾਰਡ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਬੜੇ ਵਧੀਆ ਲੱਗਦੇ ਨੇ ਕਿਉਂਕਿ ਬਹੁਤ ਘੱਟ ਆਉਂਦੇ ਨੇ ਖੱਤ, ਤੇ ਆਪਾਂ ਖੱਤਾਂ ਤੋਂ ਅੱਜ ਸ਼ੁਰੂਆਤ ਕਰਦੇ ਹਾਂ
0: ਜੀ।
1: ਤੇ ਇਹ ਜਿਹੜਾ ਖੱਤ ਸਭ ਤੋਂ ਪਹਿਲਾਂ ਪਿੰਡ ਅਮੀਰ ਸ਼ਾਹ ਵਾਲਾ, ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਮਖੂ, ਮੁਖਤਿਆਰ ਸਿੰਘ ਵਰਵਾਲ ਤੇ ਉਹਨਾਂ ਦੇ ਸਾਰੇ ਦੋਸਤ, ਉਹਨਾਂ ਨੇ ਲਿਖਿਆ ਕਿ ਸ਼ਰਮਾ ਜੀ, ਸੁਖਜੀਤ ਕੌਰ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਉਹਨਾਂ ਨੇ ਪ੍ਰੋਗਰਾਮਾਂ ਬਾਰੇ ਅੱਗੋਂ ਕੀ ਲਿਖਿਆ ਕਿ ਰਜੌਰਾ ਜੀ ਨੇ ਇੱਕ ਸਿਲੰਡਰਾਂ ਤੇ ਡੀਜ਼ਲ ਪ੍ਰੋਗਰਾਮਾਂ ਤੇ ਪ੍ਰੋਗਰਾਮ ਕੀਤਾ ਸੀਗਾ, ਉਹ ਉਹਨਾਂ ਨੂੰ ਬਹੁਤ ਵਧੀਆ ਲੱਗਾ, ਜਾਣਕਾਰੀ ਭਰਪੂਰ ਸੀਗਾ। ਬਾਕੀ ਕਹਿੰਦੇ ਕੁਲਦੀਪ ਮਾਨਕ ਦਾ ਪ੍ਰੋਗਰਾਮ ਜੈਮਲ ਫੱਤਾ ਹੈ ਕਿ ਨਹੀਂ, ਜੇ ਨਹੀਂ ਤਾਂ ਲਿਆ ਕੇ ਗੀਤ ਪਟਾਰਾ 'ਚ ਜ਼ਰੂਰ ਲਗਾ ਦਿਆ ਕਰੋ, ਕਿਰਪਾ ਹੋਏਗੀ। ਅੱਗੋਂ ਉਹਨਾਂ ਨੇ ਕਿਹਾ ਜੀ ਸਾਰੇ ਹੀ ਪ੍ਰੋਗਰਾਮ ਜਿੰਨੇ ਹੈਗੇ ਨੇ, ਕਹਿੰਦੇ ਜੀ ਉਹ ਚੜ੍ਹਦੀ ਕਲਾ 'ਚ ਨੇ, ਤੁਹਾਡੇ ਕੋਲ ਗੀਤਾਂ ਦਾ ਸਟੋਕ ਇਹੋ ਜਿਹਾ, ਹੋਰ ਕਿਸੇ ਰੇਡੀਓ ਸਟੇਸ਼ਨ 'ਤੇ ਇਸਦਾ ਕੋਈ ਵੀ ਮੁਕਾਬਲਾ ਹੈ ਹੀ ਨਹੀਂ।
0: ਹਾਂਜੀ, ਸਭ ਤੋਂ ਪਹਿਲਾਂ ਤਾਂ ਮਨਦੀਪ ਰਜੌਰਾ ਸਾਹਿਬ ਦੇ ਪ੍ਰੋਗਰਾਮ ਦੀ ਤਾਰੀਫ ਆਈ ਆ ਕਿ ਘਰੇਲੂ ਗੈਸ ਤੇ ਡੀਜ਼ਲ ਦੀ ਬੱਚਤ ਕਿਵੇਂ ਕੀਤੀ ਜਾਵੇ, ਉਹਦੇ ਲਈ ਮਨਦੀਪ ਰਜੌਰਾ ਸਾਹਿਬ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ। ਤੇ ਰਹੀ ਗੱਲ ਕਿ ਲੋਕ ਗੀਤ ਜੈਮਲ ਫੱਤਾ, ਇਹ ਲਗਾਤਾਰ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਚੱਲ ਰਿਹਾ ਗਾ, ਠੀਕ ਹੈ ਨਾ, ਤੇ ਇੱਕ ਆਈਡੀਆ ਜ਼ਰੂਰ ਮਿਲ ਗਿਆ। ਤੇ ਲੋਕ ਕਿੱਸਾ ਜੈਮਲ ਫੱਤਾ ਆਪਾਂ ਮਮਤਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪੇਸ਼ ਕਰਾਂਗੇ। ਤੇ ਅੱਜ ਕੰਸੋਲ ਤੇ ਆਪਣਾ ਸਾਥ ਦੇ ਰਹੇ ਨੇ ਸੀਮਾ ਮਹਿਰਾ ਜੀ, ਤੇ ਸੀਮਾ ਮਹਿਰਾ ਜੀ ਇਸ਼ਾਰਾ ਕਰ ਰਹੇ ਨੇ ਕਿ ਇੱਕ ਫੋਨ ਕਾਲ ਅਟੈਂਡ ਕੀਤੀ ਜਾਵੇ। ਸੀਮਾ, ਰਿੰਗ ਨੀ ਮੈਨੂੰ ਆਈ ਇਹਦੀ, ਇੱਧਰ ਸੁਣਾਈ ਦੇ ਰਹੀ
1: ਜੀ।
0: ਅੱਜ ਮੈਂ ਹੁਣ ਤੁਸੀਂ ਫੋਨ ਪਿੱਕ ਕੀਤਾ, ਕੋਈ ਸਮੱਸਿਆ
1: ਜੀ? ਆਪਾਂ ਕਾਲ ਅਟੈਂਡ ਕਰਦੇ
0: ਜੀ ਜੀ।
1: ਹੈਲੋ
0: ਹੈਲੋ, ਆਵਾਜ਼ ਨਹੀਂ ਆ ਰਹੀ ਬੇਟਾ
1: ਜੀ। 0-1-4

0: ਹੈਲੋ,
1: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਬਾਈ ਜੀ।
1: ਜੀ। ਹੈਲੋ, ਮੈਂ ਗਿਆਨ ਸਿੰਘ ਦਵੜੀਖਾਨੇ ਮੈਨੇਜਰ ਤੋਂ ਬੋਲਦਾ ਜੀ।
0: ਹਾਂਜੀ ਗਿਆਨ ਬਾਈ ਜੀ, ਸਤਿ ਸ੍ਰੀ ਅਕਾਲ ਦਵੜੀਖਾਨੇ ਵਾਲੇ। ਓ ਕਿਵੇਂ ਹੋ?
1: ਬਹੁਤ ਵਧੀਆ, ਸਤਿ ਸ੍ਰੀ ਅਕਾਲ ਭਾਈ, ਨੇਤਰਹੀਣ ਹਾਂ ਮੈਂ ਜੀ।
0: ਓ ਯਾਰ, ਹੱਦ ਹੋ ਗਈ, ਤੂੰ ਨੇਤਰਹੀਣ। ਮੈਂ ਚਲੋ ਪਹਿਲਾਂ ਪਹਿਲਾਂ ਪਹਿਲਾਂ ਵੀ ਕਹਿੰਦੇ ਐਵੇਂ, ਜਿਹੜਾ ਹੈਗਾ ਨਾ ਤੁਸੀਂ ਬਣਿਆ ਕਰੋ, ਵਿਚਾਰੇ ਨਾ ਬਣਿਆ ਕਰੋ। ਤੁਹਾਡੇ ਦਿਮਾਗ ਦੇ ਨੇਤਰ, ਅੰਦਰਲੇ ਨੇਤਰ ਚੱਲਦੇ ਆ ਨਾ।
1: ਗੱਲ ਸੁਣ। ਹੈਲੋ,
0: ਹਾਂ ਹਾਂ,
1: ਧਾਰਮਿਕ ਚਮਕੀਲਾ ਲਾਉਣੇ, ਤੁਸੀਂ ਦੂਜੇ ਗਾਣੇ ਕਿਉਂ ਨਹੀਂ ਲਾਉਂਦੇ ਸਰ? ਕੀ ਹੋ ਗਿਆ?
0: ਯਾਰ ਹੱਦ ਹੋ ਗਈ, ਹੱਦ ਹੋ ਗਈ, ਹੱਦ ਹੋ ਗਈ। ਰੇਡੀਓ ਸੁਣਦੇ ਹੁੰਦੇ ਲਗਾਤਾਰ ਤੁਸੀਂ?
1: ਹਾਂਜੀ, ਰੇਡੀਓ ਸੁਣਦੇ, ਪਰ ਧਾਰਮਿਕ ਗਾਣੇ ਲੱਗਦੇ, ਦੂਜੇ ਗਾਣੇ ਨਹੀਂ ਲੱਗਦੇ।
0: ਦੂਜੇ ਕਿਉਂ ਨਹੀਂ ਲੱਗਦੇ?
1: ਇਹ ਹਾਂ ਇਹ ਪੁੱਛਣਾ ਜੀ।
0: ਨਹੀਂ, ਦੂਜੇ ਕਿਹੜੇ ਨਹੀਂ ਲੱਗਦੇ? ਚਮਕੀਲੇ ਦੇ?
1: ਹਾਂ, ਚਮਕੀਲੇ ਦੇ
0: ਨਹੀਂ ਲਾ ਸਕਦੇ, ਇਹ ਸਰਕਾਰੀ।
1: ਨਹੀਂ ਲੱਗਦੇ?
0: ਹਾਂ, ਨਹੀਂ ਲਾ ਸਕਦੇ।
1: ਅੱਛਾ ਜੀ,
0: ਹਾਂ।
1: ਅਲਾਊਡ ਹੈ ਨਹੀਂ?
0: ਹੈਂ? ਹਾਂ, ਅਲਾਊਡ ਹੈ।
1: ਅਲਾਊਡ ਹੈ
0: ਨਹੀਂ? ਨਹੀਂ ਅਲਾਊਡ ਹੈਗੇ, ਤਾਂ ਹੀ ਨਹੀਂ ਲਾਉਂਦੇ।
1: ਠੀਕ ਹੈ ਜੀ,
0: ਓਕੇ,
2: ਬਹੁਤ ਬਹੁਤ ਸ਼ੁਕਰੀਆ। ਪਰ ਗੱਲ ਇਹ ਸਰੋਤੇ, ਜਦੋਂ ਤੁਸੀਂ ਫੋਨ ਕਰਦੇ ਹੋ ਤੇ ਕਮ ਸੇ ਕਮ ਫੋਨ ਜਿਹੜਾ ਰੇਡੀਓ ਸੈੱਟ ਤੋਂ ਥੋੜਾ ਜਿਹਾ ਦੂਰ ਹੋ ਜਾਇਆ ਕਰੋ।
0: ਮਮਤਾ ਜੀ ਹੈ ਕਿ ਪੜ੍ਹੇ ਲਿਖੇ ਬੇਸਮਝੇ ਆ, ਪੜ੍ਹੇ ਲਿਖੇ ਬੇਸਮਝੇ ਆ, ਸਿਰਫ ਆਪਦੀ ਆਵਾਜ਼ ਸੁਣਨ ਵਾਸਤੇ, ਠੀਕ ਹੈ ਨਾ, ਤੇ ਉਧਰੋਂ ਰੇਡੀਓ ਦੀ ਆਵਾਜ਼ ਉੱਚੀ ਹੁੰਦੀ ਹੈ। ਯਾਰ, ਕੋਈ ਵਾਜਬ ਜਿਹੜੀ ਜਾਇਜ਼ ਮੰਗ ਤੁਹਾਡੀ ਹੈ ਉਹ ਤੁਸੀਂ ਰੱਖੋ। ਅਸੀਂ ਕਿੰਨੇ ਇੰਪੋਰਟੈਂਟ, ਕਿੱਡੇ ਇਨਫੋਰਮੇਟਿਵ ਪ੍ਰੋਗਰਾਮਸ ਕਿੰਨੇ ਆਪਣੇ ਚੱਲ ਰਹੇ ਆ, ਠੀਕ ਹੈ, ਤੇ ਉਹਦੇ ਬਾਰੇ ਕੋਈ ਜ਼ਿਕਰ ਨਹੀਂ। ਚਮਕੀਲਾ ਲਾ ਦਿਓ ਜੀ, ਚਮਕੀਲਾ ਕਿਉਂ ਨਹੀਂ ਲਾਉਣੇ ਜੀ? ਹੱਦ ਹੋ ਗਈ ਯਾਰ, ਹੱਦ ਹੋ ਗਈ। ਪੜ੍ਹੇ ਲਿਖੇ ਤੁਸੀਂ ਯਾਰ, ਇੰਟਲੈਕਚੁਅਲਸ ਹੋ, ਰੇਡੀਓ ਇੰਟਲੈਕਚੁਅਲਸ ਦਾ ਅਦਾਰਾ, ਬੁੱਧੀਜੀਵੀਆਂ ਦਾ ਅਦਾਰਾ, ਠੀਕ ਹੈ, ਤੇ ਤੁਸੀਂ ਮਹਾਨ ਸ਼ੂਰਵੀਰਾਂ ਦੀ ਗੱਲ ਕਰੋ, ਵਾਰੀਅਰਸ ਦੀ ਗੱਲ ਕਰੋ, ਹਰੀ ਸਿੰਘ ਨਲਵੇ ਦੀ ਗੱਲ ਕਰੋ, ਬੁੱਲੇ ਸ਼ਾਹ ਦੀ ਗੱਲ ਕਰੋ, ਬਟਾਲਵੀ ਸਾਹਿਬ ਦੀ ਗੱਲ ਕਰੋ, ਅਮ੍ਰਿਤਾ ਪ੍ਰੀਤਮ ਦੀ ਗੱਲ ਕਰੋ। ਜੇ ਤਾਂ ਤੁਹਾਡੀ ਫਰਮਾਇਸ਼ ਅਸੀਂ ਨਾ ਪੂਰੀ ਕਰੀਏ ਤੇ ਫਿਰ ਤੁਸੀਂ ਸਾਨੂੰ ਆਖੋ, ਤੇ ਸਮਝ ਤੋਂ ਬਾਹਰ ਆ ਮਮਤਾ ਜੀ। ਲੋਕਾਂ ਦਾ ਪ੍ਰੋਗਰਾਮ ਸੁਣਨ ਦਾ ਪੱਧਰ, ਟੇਸਟ ਹੀ ਵੱਖਰੇ ਹੋ ਗਏ ਨੇ। ਸੋਸ਼ਲ ਮੀਡੀਆ ਨੇ ਕਹਿਣਾ ਨਹੀਂ ਚਾਹੀਦਾ, ਬੇੜਾ ਗਰਕ ਕਰਤਾ, ਮਾਨਸਿਕਤਾ ਗਰਕੀ ਜਾਂਦੀ ਹੈ ਲੋਕਾਂ ਦੀ।
2: ਖਾਤੀ ਲੈਣੀ ਆ ਜੀ। ਦੂਸਰਾ, ਗੁਰਦਾਸ ਸਿੱਧੂ ਗੁਲਬਾਗ, ਸਿੱਧੂ ਹਰਨਾਸ, ਸਿੱਧੂ ਨਵਜਿੰਦ ਸੋਨੀ ਰੰਮੀ, ਪਿੰਡ ਗੰਗਾ, ਤਹਿਸੀਲ ਨਥਾਣਾ ਤੋਂ।
0: ਵਿਕਾਸ ਯਾਰ, ਲਾਈਟ ਛੱਡ ਕੇ ਜਾਈ ਬੇਟਾ, ਲਾਈਟ
2: ਜੀ,
0: ਤੇਰੀ ਸ਼ਕਲ ਨਹੀਂ ਦੇਂਦੀ ਬੇਟਾ, ਇੰਨੀ ਸੋਹਣੀ ਗੋਰਾ ਗੋਰਾ ਚਮਕਦਾ ਉਹਨਾਂ ਤੋਂ ਤਾਂ
2: ਜੀ। ਉਹਨਾਂ ਨੇ ਲਿਖਿਆ ਕਿ ਸਾਰੇ ਹੀ ਅਨਾਊਂਸਰਸ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਰਹਿ ਰਹੇ ਨੇ, ਪਰ ਸ਼ਰਮਾ ਜੀ ਜਿਹੜੇ ਤੁਸੀਂ ਕਿੱਸੇ ਕਹਾਣੀਆਂ ਸੁਣਾਉਂਦੇ ਹੋ ਵਧੀਆ ਲੱਗਦੇ ਨੇ। 2 ਵਜੇ ਦੇ ਪ੍ਰੋਗਰਾਮਾਂ ਦਾ ਉਹ ਕਹਿੰਦੇ ਨੇ ਜਿਹੜਾ ਅੱਗੇ ਰੂਪਰੇਖਾ ਪੜ੍ਹੀ ਜਾਂਦੀ ਸੀ, ਉਹ ਰੂਪਰੇਖਾ ਜ਼ਰੂਰ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੋ। ਅਖਬਾਰਾਂ ਵੀ ਪੇਸ਼ ਕਰਿਆ ਕਰੋ, ਰੇਡੀਓ ਸੁਣਨ ਨਾਲ ਗਿਆਨ ਵੱਧਦਾ ਹੈ, ਦੇਸ਼ ਦੁਨੀਆ ਦਾ ਪਤਾ ਲੱਗਦਾ ਹੈ। ਅਤੇ ਬਾਕੀ ਇਹਨਾਂ ਨੇ ਦੂਜਾ ਖੱਤ ਵੀ ਹੈ, ਪੁਰਾਣੇ ਕਿੱਸੇ ਮਨ ਖੁਸ਼ ਹੋ ਜਾਂਦਾ ਹੈ। ਕਹਿੰਦੇ ਜੀ ਇਹ ਕਿੱਸੇ ਜਿਹੜੇ ਨੇ ਦੁਕਾਨ ਮੇਲਿਆਂ ਤੋਂ ਕਿਤੋਂ ਵੀ ਨਹੀਂ ਸਾਨੂੰ ਮਿਲਦੇ, ਜਿਹੜੇ ਸ਼ਰਮਾ ਜੀ ਤੁਸੀਂ ਸੁਣਾ ਰਹੇ ਹੋ, ਹੀਰ ਰਾਂਝਾ, ਸ਼੍ਰੀ ਫਰਹਾਦ, ਲੈਲਾ ਮਜਨੂੰ, ਯੂਸਫ ਜ਼ੁਲੇਖਾ, ਮਿਰਜ਼ਾ ਸਾਹਿਬ, ਬੇਗੋਨਾਰ, ਰੋਡਾ ਜਲਾਲੀ, ਸੋਨੀ ਮਹੀਵਾਲ, ਸਾਰੇ ਹੀ ਕਿੱਸੇ ਕਹਿੰਦੇ ਜੀ
0: ਕਾਕਾ ਪ੍ਰਤਾਪੀ
2: ਜੀ, ਆਹ ਰਹਿ ਗਿਆ ਸੀ ਐਡ ਕਰਦੇ
0: ਨਲ ਦਮਯੰਤੀ
2: ਜੀ, ਬਿਲਕੁਲ
0: ਠੀਕ ਹੈ। ਤੇ ਸਰੋਤਿਓ, ਇਹ ਜਿਹੜਾ ਹੈਗਾ ਨਾ ਕਿ ਜਿਹੜੇ ਆਪਣੇ ਲੋਕ,
2: ਇਹ ਕਿਸੇ ਤਾਂ ਸਰ ਮੈਂ ਥੋੜਾ ਜਿਹਾ ਤੁਹਾਡੀ ਲਾਈਨ ਨੂੰ ਕੱਟ ਰਹੀ ਹਾਂ, ਇਹ ਕਿਸੇ ਯੂਟਿਊਬ ਤੇ ਵੀ ਨਹੀਂ ਪਏਗਾ ਇਹ ਕਿਸੇ।
0: ਹਾਂ, ਇਹ ਜਿਹੜੇ ਲੋਕ ਕਿੱਸੇ ਆ, ਇਹ ਆਪਣਾ ਅਲੋਪ ਹੋ ਰਿਹਾ ਵਿਰਸਾ, ਇਹ ਜਿਹੜਾ ਸੱਭਿਆਚਾਰ ਹੈ, ਇਹ ਦੋਸਤੋ ਆਪਾਂ ਹੀ ਰਲ ਮਿਲ ਕੇ ਜਿਉਂਦਾ ਰੱਖਣਾ, ਤੇ ਕੋਸ਼ਿਸ਼ ਹੈ ਮੇਰੀ ਸਮੁੱਚੀ ਟੀਮ ਦੀ, ਆਕਾਸ਼ਵਾਣੀ ਪਰਿਵਾਰ ਦੀ, ਮਮਤਾ ਅਰੋੜਾ ਜੀ, ਸਤਪਾਲ ਬਰਾੜ ਸਾਹਿਬ, ਗੁਰਦੀਪ ਗਿੱਲ, ਸੀਮਾ ਮਹਿਰਾ ਜੀ, ਕਿ ਜਿੰਨਾ ਚਿਕ ਅਸੀਂ ਆਕਾਸ਼ਵਾਣੀ ਦੇ ਵਿੱਚ ਸਾਡੇ ਸਾਹ ਹੈਗੇ, ਅਸੀਂ ਕੰਮ ਕਰਦੇ ਹਾਂ, ਅਸੀਂ ਆਪਣਾ ਵਿਰਸਾ, ਆਪਣਾ ਸੱਭਿਆਚਾਰ ਜਿਉਂਦਾ ਰੱਖਣਾ, ਮਰਦੇ ਦਮ ਤੱਕ ਜਿਉਂਦਾ ਰੱਖਣਾ, ਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਪੰਜਾਬੀ, ਪੰਜਾਬੀ ਮਾਂ ਬੋਲੀ ਦੀ ਜਿੰਨੇ ਜੋਗੇ ਅਸੀਂ ਹੈਗੇ ਹਾਂ, ਸਾਡੀ ਨਿਮਾਣੀ ਜੀ ਸੋਚ ਹੈਗੀ ਹੈ, ਅਸੀਂ ਆਪਣੀ ਜਿੰਦ ਜਾਨ ਤੁਹਾਡੇ ਵਾਸਤੇ ਤੇ ਆਕਾਸ਼ਵਾਣੀ ਨੂੰ ਸਮਰਪਿਤ ਕਰ ਦੇਵਾਂਗੇ।
2: ਤੇ 0154-242-3131 ਹੋਇਆ ਡਾਇਲ। ਹੈਲੋ,
3: ਹੈਲੋ,
2: ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ। ਜੀ ਸਤਿ ਸ੍ਰੀ ਅਕਾਲ,
3: ਮੈਂ ਜੀ ਗੁਰਦੇਵ ਕੌਰ ਬੋਲਦੀ ਹਾਂ, ਜਿਹੜਾ ਬਛਿੰਡਾ।
0: ਹਾਂਜੀ ਗੁਰਦੇਵ ਕੌਰ ਜੀ, ਮੁੱਦੇ ਤੇ ਆ ਜਾਓ ਭੈਣ ਜੀ।
3: ਤੁਹਾਨੂੰ ਵੀ ਸਤਿ ਸ੍ਰੀ ਅਕਾਲ ਪੁੱਤ।
0: ਹਾਂਜੀ ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਸਿਹਤ?
0: ਹਾਂ ਵਧੀਆ, ਆਸ਼ੀਰਵਾਦ ਹੈ ਜੀ
3: ਪੁੱਤ। ਬਾਹਲੇ ਸੋਹਣੇ ਪ੍ਰੋਗਰਾਮ ਚੱਲੀ ਜਾਂਦੇ ਆ, ਤੇ ਜਿਹੜੇ ਹੁਣ ਨਵੇਂ ਨੌਕਰ ਲੱਗੇ ਆ, ਇਹ ਵੀ ਮੁੰਡਿਆਂ ਦੇ ਬੱਚਿਆਂ ਦੀ ਬਹੁਤ ਸੋਹਣੀ।

0: ਅੱਛਾ, ਵਧੀਆ ਪ੍ਰੋਗਰਾਮ ਕਰਦੇ ਪੁੱਤ।
1: ਜੀ ਜੀ
0: ਹਾਂਜੀ,
1: ਠੀਕ ਹੈ।
0: ਤੇ
1: ਅੱਛਾ
0: ਜਿਵੇਂ
1: ਗੁਰਦੇਵ, ਆਪਣਾ ਗੁਰਦੇਵ
0: ਪਰਸੋਂ
1: ਆਪਣਾ ਮਾਤਾ
0: ਮੰਗਲਵਾਰ
1: ਜੀ।
0: ਨੂੰ ਸੁਣਿਆ ਸੀ ਸ਼ਾਮ ਨੂੰ ਭਗਵਤ ਕਥਾ, ਉਹ ਵੀ ਬਹੁਤ ਸੋਹਣੀ ਹੈ ਪੁੱਤ,
1: ਜੀ
0: ਬੈਠ ਕੇ ਸੁਣਨ ਵਾਲੀ ਹੈ। ਇੱਕ ਆਉਂਦਾ ਵਾਰ ਨੂੰ, ਸ਼ਨੀਵਾਰ, ਉਹ ਵੀ ਬਹੁਤ ਸੋਹਣਾ ਤੁਹਾਡਾ ਅਰਦਾਸ, ਉਹ ਬਹੁਤ ਸੋਹਣੀ
1: ਹਾਂ। ਚਲੋ
0: ਸੁਣਦੇ ਹੈ।
1: ਪ੍ਰੋਗਰਾਮ ਤਾਂ ਮਾਤਾ ਜੀ ਤੁਸੀਂ ਰੈਗੂਲਰ ਸੁਣਦੇ ਹੋ ਤੇ ਪਸੰਦ ਵੀ ਕਰਦੇ ਹੋ। ਮੈਨੂੰ ਇੱਕ, ਮੈਂ ਤੁਹਾਡੇ ਤੋਂ ਸਵਾਲ ਪੁੱਛਣਾ, ਠੀਕ ਹੈ? ਤੇ ਸਰੋਤਾ ਮੰਚ ਜਿਵੇਂ ਅੱਜ ਸ਼ੁੱਕਰਵਾਰ ਚੱਲੀ ਜਾਂਦਾ, ਲਾਈਵ ਚੱਲੀ ਜਾਂਦਾ, ਤੁਸੀਂ ਫੋਨ ਮਿਲਾਉਣੇ ਹੋ ਸਾਡੇ ਨਾਲ, ਹੈਨਾ? ਤੇ ਆਪਣੀ ਦੋਨਾਂ ਮਾਂ ਪੁੱਤਾਂ ਦੀ ਗੱਲ ਹੋਈ ਜਾਂਦੀ ਹੈ, ਦੁੱਖ ਸੁੱਖ ਵੀ ਆਪਾਂ ਸਾਂਝੇ ਕਰ ਲਾਂਗੇ। ਮੰਗਲਵਾਰ ਨੂੰ ਕਦੇ ਮੇਰੀਆਂ ਭੈਣਾਂ ਕਰਦੀਆਂ, ਕਦੇ ਮੈਂ ਕਰਦਾ, ਉਹ ਵੀ ਲਾਈਵ ਪ੍ਰੋਗਰਾਮ ਹੁੰਦਾ। ਜੇ ਇਹ ਦੋਨੇ ਦਿਨ ਅਸੀਂ ਬੰਦ ਕਰ ਦਈਏ ਤੇ ਬੁੱਧਵਾਰ ਨੂੰ ਸਿਰਫ ਰਿਕਾਰਡ ਕੀਤਾ ਜਾਵੇ ਅੱਧੇ ਘੰਟੇ ਵਾਸਤੇ, ਕੀ ਤੁਹਾਨੂੰ ਮਨਜ਼ੂਰ ਆ ਇਹ?
0: ਇਹ ਪੁੱਤ ਥੋੜੀ ਆਪਦੀ ਮਰਜ਼ੀ ਹੈ।
1: ਹਾਂਜੀ,
0: ਆਪਦੀ ਮਰਜ਼ੀ ਹੈ ਪੁੱਤ।
1: ਨਹੀਂ ਮਰਜ਼ੀ ਨੀ ਗੀ, ਤੂੰ ਆਪਦੇ ਆਪਦੇ
0: ਪੁੱਤ ਬਹੁਤ ਬਹੁਤ ਕੁਛ ਬੋਲੀ ਜਾਂਦੀ ਹੁੰਦੀ ਹੈ।
1: ਨਹੀਂ ਪੁੱਤ, ਪੁੱਤ ਆਪਣਾ ਤੁਸੀਂ ਕਹੀ ਜਾਂਦੇ ਹੋ, ਆਪਦੇ ਦਿਲ ਦੀ ਗੱਲ ਦੱਸ ਮਾਤਾ, ਦਿਲ ਦੀ ਗੱਲ ਦੱਸ। ਹੁਣ ਤੂੰ ਮੇਰੇ ਨਾਲ ਸਿੱਧੀ ਗੱਲ ਫੋਨ ਲਾ ਕੇ ਕਰੀ ਜਾਂਦੀ ਹੈ।
0: ਹਾਂ ਹਾਂ, ਵਧੀਆ ਕਰੀ ਜਾਂਦੀ ਹਾਂ ਪੁੱਤ।
1: ਤੇ ਕਿੱਥੇ ਦਾ ਅੱਜ ਆਪਾਂ ਦੋਨੇ ਮਾਂ ਪੁੱਤ ਸਾਰੇ ਭੈਣ ਭਰਾ ਇੱਕ ਘੰਟਾ ਆਪਣਾ
0: ਆਪਾਂ ਪੁੱਤ ਹੁਣ ਘੰਟਾ ਤੁਹਾਡਾ ਵਧੀਆ ਹੋ ਜਾਂਦਾ ਇੱਕ ਘੰਟਾ।
1: ਤੇ ਅੱਧੇ ਘੰਟੇ ਦੇ ਵਿੱਚ ਜੇ ਤੈਨੂੰ ਪਹਿਲਾਂ ਹੀ ਤੇਰਾ ਫੋਨ ਲੱਗਦਾ ਕਿ ਨਹੀਂ ਲੱਗਦਾ,
0: ਤੇ ਲੱਗਦਾ ਹੀ ਪੁੱਤ, ਪਹਿਲਾਂ ਤਾਂ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਲੱਗਦਾ ਹੀ ਨਹੀਂ।
1: ਹਾਂ ਤੇ ਹਾਂ, ਉਹ ਇੱਕ ਤੇਥੋਂ ਹਾਂ, ਤੇਰੇ ਮੁਤਾਬਕ ਫੈਸਲਾ ਸਹੀ ਹੈ ਸਾਡਾ?
0: ਨਹੀਂ ਪੁੱਤ, ਦੋਨੇ ਵਾਰ ਸ਼ੁੱਕਰਵਾਰ ਤੇ ਮੰਗਲਵਾਰ ਇਹ ਵਧੀਆ ਹੈ।
1: ਠੀਕ ਹੈ, ਬਸ ਆਹੀ ਸੁਣਨਾ ਚਾਹੁੰਦਾ ਸੀ ਮਾਤਾ।
0: ਐਨਾ ਵੀ ਹੁਣ ਮੈਂ ਲਾਵਾਂ, ਮੈਂ ਘੰਟਾ ਅੱਧਾ ਘੰਟੇ ਤੋਂ ਵੱਧ ਲੱਗ ਜਾਂਦਾ, ਕਿਤੇ ਲੱਗਦਾ ਵੀ ਨੀ ਗਾ।
1: ਯੈਸ,
0: ਹੁਣ ਕਿੰਨਾ ਚਿਰ ਹੋ ਗਿਆ ਪੁੱਤ ਲੱਗੇ ਨੂੰ ਫੋਨ? ਮੈਂ ਕਿਹਾ ਵੀ ਮੈਂ ਅੱਧੋ ਜ਼ਿਆਦਾ ਸੁਣ ਲਿਆ,
1: ਮਾਫ ਕਰੀ ਜਾਂਦਾ ਮਾਤਾ, ਅੱਜ ਬਸ ਰਹਿ ਗਿਆ। ਅੱਜ ਮੈਂ ਤੇ ਮਮਤਾ ਨੇ ਚੱਕ ਲਈ ਸੀ ਆਪਣਾ ਕਲਮ, ਤੇ ਅਗਲੇ ਆਉਣ ਵਾਲੇ ਦਿਨਾਂ ਚ ਕਿੱਸਾ ਵੱਡਾ ਲਿਖੇਗਾ ਮੈਥੋਂ, ਤੇ ਉਹ ਅੱਜ ਟਾਈਮ ਦੀ ਸ਼ੋਰਟੇਜ ਸੀ, ਅੱਜ ਤੇਰੇ ਨਾਲ ਗੱਲਾਂ 12-10 ਤੇ ਸਰੋਤਾ ਮੰਚ ਵੀ ਕਰਨੀਆਂ ਸੀ। ਫੇਰ ਮੈਂ
0: ਸਾਰੇ ਪ੍ਰੋਗਰਾਮ
1: ਬਸ ਆਉਣ ਵਾਲੇ ਦਿਨਾਂ ਚ ਮਾਤਾ ਕਿੱਸਾ ਰੂਪ ਬਸੰਤ ਦੁਬਾਰਾ ਨਵੇਂ ਰੂਪ ਦੇ ਵਿੱਚ ਨਵੇਂ ਰੰਗ ਦੇ ਵਿੱਚ
0: ਤੁਹਾਡਾ ਸੁਣਿਆ
1: ਨਹੀਂ, ਹੁਣ ਤਾਂ ਨਵਾਂ ਬਣਾਤਾ ਇੱਕ ਹੋਰ ਵਧੀਆ ਢੰਗ ਨਾਲ ਬਣਾਤਾ। ਠੀਕ ਹੈ ਮਾਤਾ ਜੀ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਖੁਸ਼ ਰਹੋ
2: ਜੀ। ਤੇ ਖਤ ਲੈਣੇ ਜੀ, ਪਵਨ ਸ਼ਰਮਾ।
1: ਹਾਂ ਮਮਤਾ ਜੀ, ਜਿਹੜਾ ਹੈਗਾ ਤੁਸੀਂ ਵੀ ਬਹੁਤ ਵਧੀਆ ਪ੍ਰੈਜ਼ੈਂਟਰ ਹੋ, ਬਹੁਤ ਪੁਰਾਣੇ ਅਨਾਊਂਸਰ ਹੋ, ਠੀਕ ਹੈ? ਤੇ ਜੋ ਲਾਈਵ ਦੇ ਵਿੱਚ ਮੰਗਲਵਾਰ ਜਾਂ ਸ਼ੁੱਕਰਵਾਰ, ਨੋ ਡਾਊਟ ਆਪਾਂ ਪਹਿਲਾਂ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਸੀ ਸਰੋਤਾ ਵਿੱਚ, ਜੋ ਲਾਈਵ ਦੇ ਵਿੱਚ ਇੰਟਰੈਕਟ ਕਰਕੇ ਸਰੋਤਿਆਂ ਦੇ ਨਾਲ ਰੂਬਰੂ ਹੋ ਕੇ ਉਹਨਾਂ ਦੀਆਂ ਚਿੱਠੀਆਂ ਪੜ੍ਹ ਕੇ ਸਵਾਦ ਆਉਂਦਾ, ਮੇਰੇ ਮੁਤਾਬਕ ਬੁੱਧਵਾਰ ਨੂੰ ਪ੍ਰੀ ਰਿਕਾਰਡਡ ਦੇ ਵਿੱਚ ਇਸ ਪ੍ਰੋਗਰਾਮ ਦੀ ਓਵਰਆਲ ਵੈਲਿਊ ਖਤਮ ਹੋ ਜਾਊਗੀ।
2: ਇੱਕ ਪ੍ਰੋਬਲਮ ਸਰੋਤਿਆਂ ਨੂੰ ਸਰ ਇਹ ਆਊਗੀ, ਇਹ ਪ੍ਰੋਬਲਮ ਸਰੋਤਿਆਂ ਨੂੰ ਆਊਗੀ, ਜਦੋਂ ਲਾਈਵ ਚੱਲ ਰਿਹਾ ਹੁੰਦਾ ਨਾ, ਤੇ ਉਹ ਰੇਡੀਓ ਤੇ ਸੁਣ ਰਹੇ ਹੁੰਦੇ ਕਿ ਲਾਈਵ ਚੱਲ ਰਿਹਾ, ਤੇ ਅਸੀਂ ਚੱਲਦਿਆਂ ਨੇ, ਕਾਰ 'ਚ ਬੈਠਿਆਂ ਨੇ, ਖੇਤਾਂ 'ਚ, ਫੋਨ ਮਿਲਾਉਣਾ ਜੀ, ਪ੍ਰੋਗਰਾਮ ਚੱਲ ਰਿਹਾ, ਤੇ ਜਿਹੜਾ ਉਹ ਰਿਕਾਰਡਿਡ ਹੋਊਗਾ, ਉਹਦੇ 'ਚ ਇੱਕ ਪ੍ਰੋਬਲਮ ਇਹ ਆਉਂਦੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਈਆਂ ਨੂੰ ਕਿ ਅਸੀਂ ਕਾਲ ਕਰਨੀ ਹੈ, ਤਾਂ ਉਹ ਆਪਣੇ ਕੋਲ ਗਿਣੇ ਚੁਣੇ ਨੰਬਰ ਹੋਣਗੇ, 4 ਜਾਂ 5 ਜਿਹੜੇ ਜਾਂ ਤਾਂ ਆਪਾਂ ਨੂੰ ਕਾਲ ਕਰ ਲੈਣਗੇ, ਬਾਕੀਆਂ ਨੂੰ ਪਤਾ ਹੀ ਨਹੀਂ ਲੱਗਣਾ,
1: ਬਾਕੀਆਂ ਨੂੰ ਪਤਾ ਨਹੀਂ ਲੱਗਣਾ। ਬਾਕੀ ਜਿਹੜਾ ਆਪਣਾ ਵਜੂਦ ਆ ਨਾ ਜਿਹੜਾ ਹੈਗਾ ਮਮਤਾ ਜੀ, ਉਹ ਸਰੋਤਿਆਂ ਦੀ ਫੀਡਬੈਕ ਤੇ ਉੱਤੇ ਆ ਸਾਰਾ। ਆਪਾਂ ਜਿੰਨੇ ਵੀ ਪ੍ਰੋਗਰਾਮ ਇਨਫੋਰਮੇਸ਼ਨ, ਐਂਟਰਟੇਨਮੈਂਟ, ਐਜੂਕੇਸ਼ਨ, ਠੀਕ ਹੈ ਨਾ, ਆਪਣਾ ਮੋਟੋ ਆ, ਤੇ ਉਹ ਸਨਮੁੱਖ ਰੱਖ ਕੇ ਬਣਾਉਣੇ ਆ, ਤੇ ਉਹ ਮੇਰੇ ਖਿਆਲ ਦੇ ਵਿੱਚ ਖਤਮ ਹੋ ਜੂਗਾ। ਹੁਣ ਇਹਦੇ ਵਿੱਚ ਸਰੋਤੇ ਜਿਹੜੇ ਬਾਕੀ ਪ੍ਰੋਗਰਾਮਸ ਦੇ ਵਿੱਚ ਆਪਣੇ ਨਾਲ ਰੂਬਰੂ ਨਹੀਂ ਹੁੰਦੇ, ਹੈ ਨਾ, ਹੁਣ ਇਸ ਪ੍ਰੋਗਰਾਮ ਦੇ ਰਾਹੀਂ ਆਪਣੇ ਮਨ ਦੇ ਵਲਵਲੇ, ਆਪਣੀ ਆਲੋਚਨਾਤਮਕ ਸਮੀਖਿਆ ਵੀ ਕਰਦੇ ਆ ਕਿ ਤੁਸੀਂ ਇੱਥੇ ਗਲਤ ਹੋ, ਇੱਥੇ ਠੀਕ ਹੋ, ਤੇ ਖੈਰ ਰਾਏ ਲੈਣੇ ਚਾਹੁੰਦੇ ਆਪਾਂ, ਹੈ ਨਾ। ਇੱਕ ਫੋਨ ਕਾਲ ਹੈ ਜੀ,
2: ਬਿਲਕੁਲ, ਹੈਲੋ,
3: ਮੈਡਮ
2: ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਤੇ ਪਤਾ ਦੱਸ ਦਿਓ।
3: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਰਾੜ ਸਿੰਘ
2: ਜੀ। ਮੇਜਰ ਸਿੰਘ ਜੀ ਸਵਾਗਤ ਹੈ,
3: ਧੰਨਵਾਦ ਜੀ।
1: ਹਾਂ ਜੀ, ਆਜੋ ਮੁੱਦੇ ਤੇ।
3: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਮੇਜਰ ਸਿੰਘ ਜੀ, ਆਜੋ ਮੁੱਦੇ ਤੇ ਵੀਰੇ।
3: ਮੁੱਦੇ ਤੇ ਸਰਮਾ ਜੀ, ਮੈਂ ਤਾਂ ਐਂ ਕਹਿਣਾ ਸੀਗਾ, ਜਿਹੜਾ ਸਰੋਤਾ ਮੰਚ ਤੁਸੀਂ ਬਦਲਣ ਨੂੰ ਕਹਿੰਦੇ, ਮੈਂ ਤਾਂ ਕਹਿਣਾ ਐਂ ਠੀਕ ਹੈ ਜੀ,
1: ਕਿ ਲਾਈਵ ਹੀ ਚੱਲਣਾ ਚਾਹੀਦਾ ਮੰਗਲਵਾਰ ਤੇ ਸ਼ੁੱਕਰਵਾਰ।
3: ਐਂ ਚੱਲਣਾ, ਐਂ ਚੱਲਣਾ ਚਾਹੀਦਾ ਜੀ,
1: ਕਿ ਇਹਨੂੰ ਰਿਕਾਰਡ ਕਰਕੇ ਨਾ ਚਲਾਈਏ।
3: ਹਾਂਜੀ, ਇਹ ਗੱਲਾਂ ਬਾਤਾਂ ਹੋ ਜਾਂਦੀਆਂ ਜੀ।
1: ਹਾਂ ਐ ਤਾਂ

0: ਹੁੰਦਾ ਕਿ ਜਿਵੇਂ ਆਪਾਂ ਇੱਕ ਸਾਂਝੀ ਸੱਥ ਚ ਬੈਠੇ ਹੁੰਦੇ ਆ, ਹੈਨਾ, ਪਰਿਵਾਰ ਚ ਬੈਠੇ ਹੁੰਦੇ ਆ, ਇੱਕੋ ਮੰਜੇ ਤੇ ਬੈਠੇ ਹੁੰਦੇ ਆ, ਮਮਤਾ ਪੀੜੀ ਤੇ ਬੈਠੀ ਹੈ ਤੇ ਸੀਮਾ ਚੁੱਲ੍ਹੇ ਤੇ ਬੈਠੀ ਹੈ, ਊ ਵੀ ਮਨ ਦੀ ਪੜਾਸ ਜੀ ਨੀ ਨਿਕਲਦੀ, ਹੈਨਾ, ਹੋਰ ਪ੍ਰੋਗਰਾਮਾਂ ਬਾਰੇ ਬਾਈ ਜੀ ਕੀ ਰਾਏ ਮਸ਼ਵਰਾ?
1: ਪ੍ਰੋਗਰਾਮ ਬਹੁਤ ਵਧੀਆ ਚੱਲਦੇ ਆ ਜੀ, ਬਹੁਤ ਸੋਹਣੇ ਚੱਲਦੇ ਪ੍ਰੋਗਰਾਮ
0: ਜੀ ਜੀ ਜੀ ਜੀ
1: ਬਹੁਤ ਵਧੀਆ ਚੱਲਦੇ
0: ਆ। ਠੀਕ ਆ ਬਾਈ ਜੀ, ਜੁੜੇ ਰਹੋ ਸਾਡੇ ਨਾਲ, ਖੁਸ਼ ਰਹੋ, ਆਬਾਦ ਰਹੋ
2: ਜੀ। ਸਮਾਂ ਸਰੋਤਿਓ 12:26 ਤੇ 55 ਸਕਿੰਟ ਦਾ, ਤੇ ਖਤ ਪਵਨ ਸ਼ਰਮਾ, ਪਰਵੀ ਸ਼ਰਮਾ, ਲਕਸ਼ਿਆ ਕੌਸ਼ਲ ਨਾਲ ਰਾਮਾ ਮੰਡੀ ਤੋਂ, ਇਹਨਾਂ ਨੇ ਕਿਹਾ ਸ਼ਰਮਾ ਜੀ ਸ਼੍ਰੀਮਦ ਭਾਗਵਤ ਗੀਤਾ ਪ੍ਰੋਗਰਾਮ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ, ਦਮਦਾਰ ਆਵਾਜ਼ ਨਾਲ ਸੋਤਿਆਂ ਨੂੰ ਕੀਲ ਕੇ ਰੱਖ ਰਹੇ ਹੋ। ਫਿਲਮੀ ਅਫਸਾਨੇ ਔਰ ਤਰਾਨੇ ਦੇ ਤਹਿਤ ਸੀਮਾ ਕਟਾਰੀਆ ਮੀਨਾਕਸ਼ੀ ਬਾਰੇ ਉਹਨਾਂ ਨੇ ਭਰਪੂਰ ਜਾਣਕਾਰੀ ਦਿੱਤੀ। ਬਾਕਮਾਲ ਪ੍ਰੋਗਰਾਮ, ਸੀਮਾ ਮਹਿਰਾ ਤੇ ਕਰਮਜੀਤ ਨੇ ਭੈਣਾਂ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਪੇਸ਼ ਕੀਤਾ, ਬੱਲੇ ਬੱਲੇ ਕਰਵਾ ਦਿੱਤੀ। ਅੱਖਰ ਬੋਲਦੇ ਨੇ ਤਹਿਤ ਸਰੋਤਿਆਂ ਦਾ ਮਨ ਮੋਹ ਲਿਆ, ਆਨੰਦ ਆ ਗਿਆ। ਸ਼ਰਮਾ ਜੀ ਗਿਆਨ ਦੇ ਪੱਖੋਂ ਬਹੁਤ ਸੁਲਝੇ ਇਨਸਾਨ ਨੇ। ਸ਼ਾਮ ਸੁਹਾਨੀ ਵਿਜੇ ਲਕਸ਼ਮੀ ਤੇ ਜਸਵਿੰਦਰ ਕੌਰ ਨੇ, ਦੋਨਾਂ ਭੈਣਾਂ ਨੇ ਵਾਹ ਵਾਹ ਕਰਾ ਦਿੱਤੀ। ਖੁਸ਼ਪ੍ਰੀਤ ਸ਼ੇਰਗਿੱਲ ਨੇ ਸ਼ਾਮ ਸੁਹਾਨੀ ਪੇਸ਼ ਕੀਤਾ, ਸੀਰਾ ਹੀ ਸੀਗਾ। ਅੱਜ ਗੀਤ ਬਿਡਾਰਾ ਸੁਖਦੀਪ ਤੇ ਸੁਖਮਾਨ ਨੇ ਪੇਸ਼ ਕੀਤਾ, ਪੁਰਾਣੇ ਗੀਤ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ। ਨਵੀਂ ਭਰਤੀ ਨੂੰ FM ਬਠਿੰਡੇ ਵਿਹੜੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ। ਸ਼ਰਮਾ ਜੀ ਨੂੰ ਆਪਣਾ ਗੁਰੂ ਮੰਨ ਕੇ ਕੰਮ ਨੂੰ ਦੱਬੀ ਆਓ, ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ। ਸਿਆਣਿਆਂ ਦੀ ਕਹਾਵਤ ਹੈ, ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ।
0: ਧੰਨਵਾਦ ਸ਼ਰਮਾ ਜੀ, ਪਵਨ ਜੀ, ਸ਼ੁਕਰੀਆ, ਪੈਰੀ ਪਹਿਨਾ ਬਾਈ ਜੀ। ਓਵਰਆਲ ਤੁਸੀਂ ਜਿਹੜਾ ਹੈਗਾ ਅਨੈਲਿਸਿਸ ਕੀਤਾ, ਨਵੀਂ ਪੀੜ੍ਹੀ ਦੇ ਨੌਜਵਾਨ ਬੱਚੇ ਜਿਹੜੇ ਆਡੀਸ਼ਨ ਕਲੀਅਰ ਕਰਕੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਮੇਰੀਆਂ ਸਤਿਕਾਰਤ ਭੈਣਾਂ ਮਮਤਾ ਅਰੋੜਾ ਜੀ, ਖੁਸ਼ਪ੍ਰੀਤ, ਸੀਮਾ ਮਹਿਰਾ, ਸੀਮਾ ਕਟਾਰੀਆ, ਨਵੀਂ ਨੌਜਵਾਨ ਪੀੜ੍ਹੀ ਦੇ ਵਿੱਚ ਕਰਮਜੀਤ ਸਾਹਮਣੇ ਬੈਠੀ ਹੈ, ਸੁਖਮਾਨ ਸਾਹਮਣੇ ਬੈਠਾ, ਇਹ ਹੌਸਲਾ ਵੱਧਦਾ, ਨਵੇਂ ਬੱਚਿਆਂ ਦਾ ਹੌਸਲਾ ਅਫਜ਼ਾਈ ਹੈ। ਹਜੇ ਤਾਂ ਇਹਨਾਂ ਦਾ ਸਟਾਰਟ ਹੈ, ਸਟਾਰਟ ਹੈ, ਅੰਡਰ ਟ੍ਰੇਨਿੰਗ ਨੇ, ਜਿਵੇਂ ਹੌਲੀ ਹੌਲੀ ਚੰਡੇ ਜਾਣਗੇ ਤੇ ਚੰਡਣ ਤੋਂ ਬਾਅਦ ਜਿਹੜਾ ਹੈਗਾ ਕੋਲਾ ਵੀ ਹੀਰਾ ਬਣ ਜਾਂਦਾ, ਠੀਕ ਹੈ ਨਾ। ਤੇ ਪਰ ਜਿਹੜਾ ਹੈਗਾ ਜਿੰਨੇ ਵੀ ਆਪਾਂ ਬੱਚੇ ਇਹ ਰੱਖੇ ਹੈ ਫਸਟ ਬੈਚ ਦੇ ਜਾਂ ਸੈਕਿੰਡ ਮੈਚ, ਹੁਣ ਟ੍ਰੇਨਿੰਗ ਚੱਲ ਰਹੀ ਹੈ, ਯੂਥ ਵਾਲੇ ਬੱਚੇ ਮਨਦੀਪ ਰਜੌਰਾ ਸਾਹਿਬ ਟ੍ਰੇਨਿੰਗ ਦੇ ਰਹੇ ਹੈ, ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ, ਖੁੱਲ੍ਹਾ ਇਹਨਾਂ ਨੂੰ ਦਲੇਰੀ ਨਾਲ ਵੀ ਹੈ ਕਿ ਕੋਈ ਨਹੀਂ, ਗਲਤੀਆਂ ਕਰ ਕਰਕੇ ਹੀ ਸਿੱਖੋਗੇ, ਅੱਗੇ ਸਿੱਖਣਾ ਉਹ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਕਿੰਨੀ ਮਿਹਨਤ ਲਗਨ ਦੇ ਨਾਲ ਇਹ ਸਿੱਖਦੇ ਨੇ, ਸਾਡੇ 'ਚ ਵਿਚਰਦੇ ਨੇ, ਕਿਉਂਕਿ ਜਿੰਨਾ ਕੁ ਮਾਹੌਲ ਮਮਤਾ ਮੈਂ ਸਿਰਜਿਆ ਹੋਇਆ ਜਾਂ ਤੁਹਾਡੇ ਸਹਿਯੋਗ ਦੇ ਨਾਲ ਸਾਰੀਆਂ ਭੈਣਾਂ ਦੇ ਭਰਾਵਾਂ ਦੇ ਸਿਰਜਿਆ, ਪਰਿਵਾਰਕ ਮਾਹੌਲ ਆਪਣੇ ਆਕਾਸ਼ਵਾਣੀ ਦਾ, ਇੱਥੇ ਆ ਕੇ ਬਾਹਰਲੇ ਬੰਦੇ ਦਾ ਵੀ ਦਿਲ ਲੱਗਦਾ, ਉਹਨੂੰ ਉਪਰਾ ਉਪਰਾ ਮਹਿਸੂਸ ਨਹੀਂ ਹੁੰਦਾ ਗਾ, ਹੈਨਾ। ਤੇ ਨਹੀਂ ਤਾਂ ਆਮ ਦਫ਼ਤਰਾਂ ਦੇ ਵਿੱਚ ਕੋਈ ਤੁਹਾਨੂੰ ਚਾਹ ਨਹੀਂ ਪੁੱਛਦਾ, ਪਾਣੀ ਨਹੀਂ ਪੁੱਛਦਾ, ਇੱਥੇ ਦੁੱਧ 'ਚ ਪੱਤੀ ਮਿਲਦੀ ਹੈ ਤੇ ਪੀਣ ਨੂੰ ਕੌਫੀ ਮਿਲਦੀ ਹੈ, ਜਿੰਨੇ ਕੁ ਯੋਗੇ ਹੈਗੇ ਆ ਯਥਾ ਯੋਗ,
2: ਜਿਹਨੂੰ ਗ੍ਰੀਨ ਟੀ ਚਾਹੀਦੀ
0: ਹੈ ਗ੍ਰੀਨ ਟੀ ਵੀ ਦੇ ਦਿੰਦੇ ਆ ਤੇ ਜੂਸ ਵੀ ਪ੍ਰੋਵਾਈਡ ਕਰ ਦੇਈਦਾ। ਤੇ ਉਰੇ ਉਹ ਐ ਨਹੀਂ ਗਾ ਕਿ ਸਾਨੂੰ ਸਰਕਾਰ ਕੋਈ ਸਪੈਸ਼ਲ ਉਹ ਆਪਣਾ ਬਜਟ ਅਲੋਟ ਕਰਦੀ ਹੈ, ਤੇ ਇਹ ਮੇਰੇ ਬੱਚੇ ਆ, ਮੇਰਾ ਪਰਿਵਾਰ ਹੈ, ਠੀਕ ਹੈ ਨਾ। ਰਲ ਮਿਲ ਕੇ ਜਿਹੜਾ ਹੈਗਾ ਭੁੱਖੇ ਧਿਆਏ ਆਉਂਦੇ ਆ, ਸਵੇਰੇ ਆਉਂਦੇ ਆ, ਹੋਰ ਤਾਂ ਆਪਾਂ ਇਹਨਾਂ ਨੂੰ ਕੋਈ ਹੋਰ ਰਿਫਰੈਸ਼ਮੈਂਟ ਦੇ ਨਹੀਂ ਸਕਦੇ, ਚਾਹ ਦਾ ਕੱਪ ਤਾਂ ਪਾਣੀ ਤਾਂ ਪੁੱਛ ਹੀ ਸਕਦੇ ਆ ਨਾ। ਤੇ ਆਮ ਆਪਾਂ ਦਫ਼ਤਰਾਂ 'ਚ ਜਾਂਦੇ ਹਾਂ, ਠੀਕ ਹੈ, ਲੋਕਲ ਬੋਡੀਜ਼ ਵਾਲੇ ਲਾ ਲਓ ਜਾਂ ਹੋਰ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ, ਤੁਹਾਨੂੰ ਕੋਈ ਬੈਠਣ ਨੂੰ ਕੁਰਸੀ ਨਹੀਂ ਦਿੰਦਾ, ਇੱਥੇ ਤੁਹਾਨੂੰ ਆਪਣਾ ਏਅਰ ਕੰਡੀਸ਼ਨਸ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ, ਵਧੀਆ ਮਾਹੌਲ 'ਚ ਕੰਮ ਕਰਨਾ, ਚੰਗੀਆਂ ਕਿਤਾਬਾਂ ਪੜ੍ਹੋ, ਚੰਗੇ ਤੁਹਾਨੂੰ ਬੁੱਧੀਜੀਵੀ ਬੰਦੇ ਆਪਣਾ ਟੱਕਰਦੇ ਆ।
2: ਨਹੀਂ ਰੋਜ਼, ਹਰ ਰੋਜ਼ ਨਵੀਂ ਤੋਂ ਨਵੀਂ ਚੀਜ਼ ਸਿੱਖਣ ਦਾ ਮੌਕਾ
0: ਮਿਲਦਾ। ਹਾਂ ਬਿਲਕੁਲ ਬਿਲਕੁਲ, ਬਾਕੀ ਸਾਰੇ ਹੀ ਖਿਡਾਰੀ ਨੇ ਉੱਥੇ, ਕੱਲਾ ਬਲਜੀਤ ਹੀ ਗੁਰੂ ਨਹੀਂ ਗਾ, ਸਾਰੇ ਹੀ ਇੱਥੇ ਗੁਰੂ ਨੇ, ਠੀਕ ਹੈ ਨਾ। ਤੇ ਜਿਹਦੇ ਤੋਂ ਮਰਜ਼ੀ ਸਿੱਖੀ ਜਾਣ, ਠੀਕ ਹੈ ਨਾ। ਤੇ ਸਿਖਾਉਣ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਮਮਤਾ ਜੀ ਤੁਸੀਂ ਵੀ ਨਹੀਂ ਨਾ ਕਰੋਗੇ, ਜਿੰਨਾ ਕੁ ਤੁਹਾਡੇ ਕੋਲ ਗਿਆਨ ਹੈ, ਨਾ
2: ਕੋਈ ਵੀ ਸੀਨੀਅਰ ਮਨਾ ਨਹੀਂ ਕਰੂਗਾ,
0: ਸੀਨੀਅਰ ਕੋਈ ਮਨਾ ਨਹੀਂ ਕਰੂਗਾ, ਬਸ ਲਗਨ ਚਾਹੀਦੀ ਹੈ। ਬਾਕੀ ਸ਼ਰਮਾ ਜੀ ਧੰਨਵਾਦ, ਅੱਖਰ ਬੋਲਦੇ ਨੇ ਤੇ ਹਰ ਅਕਾਲ ਉਸਤਤ ਦੀ ਟੀਮ ਦੇ ਦੋ ਮੈਂਬਰ ਤਾਂ ਤੁਹਾਡੇ ਸਾਹਮਣੇ ਬੈਠੇ ਆ, ਮਮਤਾ ਅਰੋੜਾ ਜੀ ਤੇ ਤੁਹਾਡਾ ਛੋਟਾ ਵੀਰ ਬਲਜੀਤ ਸ਼ਰਮਾ। ਇਹ ਜਿੰਨਾ ਚਿਕ ਬਾਈ ਜੀ ਪਹਿਲਾਂ ਵੀ ਪਰਨ ਕਰ ਕਰਕੇ ਚੁੱਕੇ ਹਾਂ ਕਿ ਜਿੰਨਾ ਚਿਕ ਸਾਹ ਹੈਗੇ ਆ, ਲਗਨ ਮਿਹਨਤ ਸਿਰੜ ਦੇ ਨਾਲ ਬਲਜੀਤ ਕੰਮ ਕਰਦਾ ਰਹੂਗਾ, ਬਲਜੀਤ ਦੀ ਟੀਮ ਕੰਮ ਕਰ

0: ਦੀ ਰਹੂਗੀ ਤੇ ਵਧੀਆ ਵਧੀਆ ਹੀ ਹੋਊਗਾ, ਪੋਜ਼ਿਟਿਵ ਪੋਜ਼ਿਟਿਵ ਹੀ ਹੋਊਗਾ। ਧੰਨਵਾਦ ਜੀ।
1: ਤੇ ਨਾਲ ਹੀ 0164-2240-331 ਹੋਇਆ ਜੀ ਡਾਇਲ। ਹੈਲੋ ਜੀ, ਹੈਲੋ,
2: ਹਾਂਜੀ ਭੈਣ ਜੀ,
1: ਜੀ ਨਮਸਕਾਰ, ਨਾਮ ਦੱਸ ਦਿਓ ਜੀ ਪਹਿਲੇ ਆਪਣਾ।
2: ਧਰਮ ਸਿੰਘ ਨਾਂ ਜੀ ਮੇਰਾ, ਰਾਮਨਗਰ ਪਿੰਡ ਤੋਂ ਬੋਲਦਾ।
1: ਧਰਮ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਚ, ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਬਤ?
2: ਹੈਲੋ,
0: ਹਾਂਜੀ ਹਾਂਜੀ, ਧਰਮ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ। ਹੈਲੋ
2: ਹੈਲੋ,
0: ਹਾਂਜੀ ਬਾਈ ਜੀ, ਹਾਂਜੀ ਬੋਲੋ।
2: ਮੈਂ ਬੇਨਤੀ ਕਰਦਾ ਜੀ, ਪਹਿਲਾਂ ਤਾਂ ਮੇਰਾ ਜੀ ਐਂ ਕਰਦਾ ਮੈਂ ਤੁਹਾਨੂੰ ਲੱਡੂ ਖਵਾਵਾਂ ਸਾਰਿਆਂ ਨੂੰ।
0: ਕੋਈ ਗੱਲ ਨੀ ਬਾਈ ਜੀ, ਤੁਸੀਂ ਪੁੱਛ ਲੇ ਤੇ ਲੱਡੂ ਖਾਦੇ ਅਰਗੇ ਹੋ ਗਏ।
2: ਆਵਾਜ਼ ਘੱਟ ਆਉਂਦੀ ਹੈ ਜੀ ਇੱਕ ਤਾਂ
0: ਜੀ ਜੀ,
2: ਤੇ ਦੂਸਰੇ ਨੰਬਰ ਤੇ ਮੈਂ ਜਿੰਨੇ ਵਾਰੀ ਫੋਨ ਕਰਿਆ ਗਿਆ ਜੀ ਮੇਰੇ ਕੋਲ ਆਹ ਨੀ ਆਪਣਾ ਕੋਲ ਜੀਤ ਨੇ ਸੁਣਾਇਆ ਗਿਆ ਜੀ।
0: ਅੱਛਾ,
2: ਹਾਂ ਜੀ, ਤੇ ਇੱਕ ਤੁਸੀਂ ਕੰਦੀ ਮਾਨਕ ਦੀ ਤੁਸੀਂ ਜਰੂਰ ਮਤਲਬ ਲੜੀ ਸੁਣਾਓ ਜਿਵੇਂ ਤੁਸੀਂ ਆਪਾਂ ਸੁਣਾਈ ਜਾਂਦੇ ਹੋ ਨਾ ਦੂਸਰਿਆਂ ਦੇ।
0: ਯਾਰ ਕੁਲਦੀਪ ਮਾਨਕ ਸਾਹਿਬ ਤੇ ਧਰਮ ਸਿੰਘ ਜੀ ਲਗਾਤਾਰ ਲਗਾਤਾਰ ਪ੍ਰੋਗਰਾਮ ਮੈਂ ਪੇਸ਼ ਕਰ ਚੁੱਕਿਆ, ਡੇਢ
2: ਆਵਾਜ਼।
0: ਬਸ ਕੋਈ ਗੱਲ ਨੀ, ਤੁਸੀਂ ਮੇਰੀ ਗੱਲ ਸੁਣੋ, ਤੁਹਾਡੀ ਆਵਾਜ਼ ਮੈਨੂੰ ਸਾਫ਼ ਸੁਣਾਈ ਦੇ ਰਹੀ ਹੈ। ਤੇ ਕੁਲਦੀਪ ਮਾਨਕ ਸਾਹਿਬ ਤੇ ਬਹੁਤ ਵਧੀਆ ਪ੍ਰੋਗਰਾਮ, ਡੇਢ ਘੰਟੇ ਦਾ ਮੈਂ ਮੁੜ ਪ੍ਰਸਾਰਣ ਵੀ ਕਰ ਚੁੱਕਿਆ ਤੇ 4-5 ਵਾਰੀ ਚਲਾਤਾ, ਯਾਰ ਬਹੁਤ ਵਧੀਆ ਪ੍ਰੋਗਰਾਮ ਬਣਿਆ ਵੈਸੇ
1: ਜੀ। ਬਿਲਕੁਲ, ਜਿਹੜਾ ਕੁਲਦੀਪ ਮਾਨਕ ਤੇ ਰਿਪੀਟ 2 ਵਾਰੀ ਹੋ ਚੁੱਕਾ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਇੱਕ ਅੱਧਾ ਹੋਰ ਰਿਕਾਰਡ ਹੋ ਜਾਏਗਾ।
0: ਹਾਂ, ਹੁਣ ਅਗਸਤ ਤੱਕ ਤਾਂ ਆਪਾਂ ਰਿਕਾਰਡਿੰਗ ਫਰੈਸ਼ ਕਰ ਚੁੱਕੇ ਹਾਂ ਹਨਾ, ਜਦੋਂ ਹੰਭ ਗਏ ਥੱਕ ਗਏ ਤੇ ਦੁਬਾਰਾ ਫਿਰ ਮੁੜ ਪ੍ਰਸਾਰਣ ਕਰ ਦਾਂਗੇ ਹਨਾ।
1: ਪਰ ਇਹ ਜਿਹੜੇ ਹੌਸਲੇ ਆ ਨਾ ਸਰੋਤਿਆਂ ਦੇ, ਸਾਨੂੰ ਥੱਕਣ ਤੇ ਹੰਭਲਣ
0: ਦਿੰਦੇ ਨਹੀਂ ਗੇ,
1: ਉਹ ਅਗਲੀ ਲਿਸਟ ਪਹਿਲਾਂ ਤਿਆਰ ਕਰ ਦਿੰਦੇ ਨੇ।
0: ਬਿਲਕੁਲ ਬਿਲਕੁਲ
1: ਜੀ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਇਹਨਾਂ ਨੇ ਲਿਖਿਆ, ਸ਼ਰਮਾ ਜੀ ਸਾਰੀ ਟੀਮ ਨੂੰ ਨਮਸਕਾਰ, ਪ੍ਰੋਗਰਾਮ ਸ਼ੁਰਲੀਆਂ ਤੇ ਫਿਲਮੀ ਅਫਸਾਨੇ ਔਰ ਤਰਾਨੇ ਤੇ ਪੈਗਾਮ ਸੁੰਦਰ ਤਰੀਕੇ ਨਾਲ ਚੱਲ ਰਹੇ ਨੇ। ਕਰਮਜੀਤ ਕੌਰ ਨੇ ਕਹਿੰਦੇ ਜੀ ਨਵੀਂ ਭੈਣ ਨੇ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਲੱਗਾ ਇਹਨਾਂ ਨੂੰ। ਬਾਕੀ ਸੀਮਾ ਮਹਿਰਾ, ਮਮਤਾ ਅਰੋੜਾ, ਕਿਰਨ ਪਾਲ ਪ੍ਰੋਗਰਾਮ ਅੱਛੇ ਕਰ ਰਹੇ ਨੇ, ਸਾਰੀ ਇੰਜੀਨੀਅਰਿੰਗ ਟੀਮ ਨੂੰ ਨਮਸਕਾਰ।
0: ਧੰਨਵਾਦ ਜੀ। ਕਰਮਜੀਤ ਦੀ ਨਵੀਂ ਜਿਹੜੀ ਆਪਣਾ ਕੰਪੀਅਰ ਸਿਲੈਕਟ ਹੋਈ ਹੈ ਉਹਦੀ ਤੁਸੀਂ ਤਾਰੀਫ ਕੀਤੀ, ਤੇ ਇਸੇ ਤਰ੍ਹਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਵਧਾਉਂਦੇ ਰਹੋ, ਤੇ ਟੈਕਨੀਕਲ ਟੀਮ ਦੀ ਵੀ ਤਾਰੀਫ ਕੀਤੀ ਹੈ। ਟੈਕਨੀਕਲ ਟੀਮ ਤੋਂ ਬਿਨਾਂ ਵੀ ਆਪਾਂ ਅਧੂਰੇ ਹਾਂ ਮਮਤਾ ਜੀ।
1: ਬਿਲਕੁਲ,
0: ਤੇ ਅੱਜ ਟੈਕਨੀਕਲ ਟੀਮ ਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਆਪਣਾ ਸਰਦਾਰ ਕੁਲਦੀਪ ਸਿੰਘ ਜੀ ਤੇ ਵਿਕਾਸ ਭਾਰਦਵਾਜ ਸਾਹਿਬ, ਤੇ ਦੋਨੇ ਬਹੁਤ ਹੀ ਇੰਟੈਲੀਜੈਂਟ ਨੇ, ਗੁਰੂ ਚੇਲਾ ਨੇ, ਕੁਲਦੀਪ ਗੁਰੂ ਆ ਤੇ ਵਿਕਾਸ ਉਹਨਾਂ ਦਾ ਚੇਲਾ, ਜਦੋਂ ਇਹ ਦੋਨੇ ਟੀਮ ਦੇ ਮੈਂਬਰ ਹੁੰਦੇ ਨੇ ਤੇ ਆਪਣੇ ਆਲੇ ਦੁਆਲੇ ਵੀ ਜਿਹੜਾ ਹੈਗਾ ਮਾਹੌਲ ਸੁਖਾਵਾਂ ਹੁੰਦਾ,
1: ਕਿਉਂਕਿ ਨਹੀਂ
0: ਤਾਂ ਆਪਾਂ ਏਸੀ ਚ ਤਪੀ ਜਾਂਦੇ ਹੁੰਦੇ ਆ, ਠੀਕ ਹੈ ਨਾ, ਤੇ ਚੰਗਾ ਬੰਦਾ ਹੋਵੇ ਉਦੋਂ ਫਿਰ ਚੰਗੇ ਠੰਡੇ ਹਵਾ ਦੇ ਬੁੱਲੇ ਹੀ ਆਉਂਦੇ ਆ। ਅੱਜ ਥੋੜਾ ਜਿਹਾ ਚੰਗਾ ਮਹਿਸੂਸ ਹੋ ਰਿਹਾ ਪਰ ਉਹ ਇੰਪੈਕਟ ਤਾਂ ਨਹੀਂ ਆ ਰਿਹਾ ਗਾ, ਤੇ ਕਿਉਂਕਿ ਜਿੱਦਣ ਵਿਕਾਸ ਹੋਵੇ ਵਿਕਾਸ ਠੰਡ ਹੀ ਵਰਤਾਉਂਦਾ।
1: ਬਿਲਕੁਲ, ਤੇ ਨਾਲ ਹੀ 0164-2240-331 ਹੋਇਆ ਜੀ ਡਾਇਲ। ਹੈਲੋ
3: ਹੈਲੋ ਜੀ,
1: ਨਮਸਕਾਰ ਬਾਈ ਜੀ, ਨਾਮ ਦੱਸ ਦਿਓ।
3: ਨਮਸਕਾਰ ਭੈਣ ਜੀ, ਸਤਿ ਸ੍ਰੀ ਅਕਾਲ। ਸ਼ਰਮਾ ਜੀ, ਭੈਣ ਜੀ ਤੁਹਾਨੂੰ ਨਮਸਤੇ।
1: ਨਮਸਕਾਰ,
3: ਨਾਮ ਮੇਰਾ ਮੈਂਗਲ ਸਿੰਘ ਹੈ ਜੀ, ਪਿੰਡ ਮੇਰਾ ਸੇਖੂ ਹੈ, ਜ਼ਿਲ੍ਹਾ ਬਠਿੰਡਾ।
0: ਹਾਂਜੀ ਮੈਂਗਲ ਸਿੰਘ ਜੀ, ਬਾਈ ਜੀ ਸਤਿ ਸ੍ਰੀ ਅਕਾਲ। ਪਹਿਲਾਂ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਕਿ ਅੱਜ ਸ਼ੁੱਕਰਵਾਰ ਜਿਵੇਂ ਆਪਾਂ ਦੋਨੇ ਭਰਾ ਲਾਈਵ ਗੱਲ ਕਰ ਰਹੇ ਹਾਂ ਹਨਾ, ਆਮੋ ਸਾਹਮਣੇ ਆ, ਤੇ ਇਸੇ ਤਰ੍ਹਾਂ ਹੀ ਆਪਣਾ ਸਰੋਤਾ ਮੰਚ ਮੰਗਲਵਾਰ ਚੱਲਦਾ ਮੈਂਗਲ ਸਿੰਘ ਬਾਈ ਜੀ, ਤੇ ਜੇ ਇਹਨੇ ਇਹ ਦੋਨੇ ਦਿਨ ਆਪਾਂ ਲਾਈਵ ਪ੍ਰੋਗਰਾਮ ਸਰੋਤਾ ਮੰਚ ਬੰਦ ਕਰ ਦਈਏ ਤੁਹਾਨੂੰ ਕਿਵੇਂ ਮਹਿਸੂਸ ਹੋਊਗਾ?
3: ਨਾ ਜੀ ਸ਼ਰਮਾ ਜੀ, ਇਹ ਤਾਂ ਸਾਡੀ ਜਾਨ ਹੀ ਕੱਢ ਲਓਗੇ।
0: ਹਾਂ, ਤੇ ਜਾਨ ਕਿਉਂ ਨਿਕਲੂਗੀ?
3: ਜਾਨ ਜੋ ਸਾਡੇ ਜਿਹੜੇ ਮਨੋਰੰਜਨ ਕਰਨ ਵਾਲੀਆਂ ਚੀਜ਼ਾਂ ਜੀ, ਤੁਸੀਂ ਇਤਿਹਾਸ ਸੁਣਾ ਰਹੇ ਦੇ ਵਿੱਚ ਬਹੁਤ ਗੱਲਾਂ ਮੁੱਲ ਦੀਆਂ ਅਣਮੁੱਲੀਆਂ ਚੀਜ਼ਾਂ
0: ਜੀ,
3: ਇਹਨੂੰ ਜੇ ਤੁਸੀਂ ਬੰਦ ਕਰਤਾ ਤਾਂ ਬਹੁਤ ਮਾੜੀ ਗੱਲ ਆ ਜੀ, ਚੰਗੀ ਗੱਲ ਨੀ। ਇੱਕ ਗੱਲ ਸ਼ਰਮਾ ਜੀ, ਬੇਨਤੀ ਹੈ
0: ਜੀ,
3: ਗੁਰੂ ਨਾਨਕ ਦੇ ਮਹਾਰਾਜ ਦੇ ਲੋਕਾਂ ਨੇ ਡਲੇ ਮਾਰੇ ਸੀ
0: ਜੀ,
3: ਤੇ ਉਹ ਲੋਕ ਹੈ ਜਿਹੜੇ ਤੁਹਾਨੂੰ ਮੈਂ ਸੁਣਿਆ ਜੀ ਤੇਰੀ ਗੱਲ ਤੇ ਅਕਿਊਜ਼ ਕਰੀ ਜਾਂਦੇ ਭਾਈ ਸਾਹਿਬ, ਪਰ ਉਹ ਸੂਝ ਬੂਝ ਹੈ ਨੀ ਬੰਦੇ ਨੂੰ, ਤੇ ਇਹ ਜਿਹੀਆਂ ਗੱਲਾਂ ਨੀ ਕਰਨੀਆਂ ਚਾਹੀਦੀਆਂ ਹੁੰਦੀਆਂ। ਤੁਸੀਂ ਬਹੁਤ ਸਿਆਣੇ ਤੇ ਸੁਲਝੇ ਹੋਏ ਮਨੁੱਖ ਹੋ
0: ਜੀ,
3: ਤੇ ਇਹੋ ਜਿਹੇ ਕਰਮ ਨੀ ਕਰੀ ਜਾਂਦੇ ਵੀ ਆਹ ਸੁਣਾਓ ਜੀ ਆਹ ਲਾਓ ਜੀ, ਨਹੀਂ, ਤੁਸੀਂ ਸਾਡੇ ਨਾਲੋਂ ਬਹੁਤ ਸਿਆਣੇ ਹੋ, ਵੱਧ ਤੋਂ ਵੱਧ ਅਸੀਂ ਬੇਨਤੀ ਕਰ ਸਕਦੇ, ਤੁਹਾਨੂੰ ਸੁਝਾਅ ਨੀ ਕੋਈ ਦੇ ਸਕਦੇ।
0: ਨਹੀਂ ਨਹੀਂ ਨਹੀਂ, ਸੁਝਾਅ ਵੀ ਜ਼ਰੂਰੀ ਹੈ, ਭਰਾਵਾਂ ਦਾ ਪਰਿਵਾਰ ਦੇ ਮੈਂਬਰ ਆਪਾਂ ਸਾਰੇ, ਪਰ ਸੁਝਾਅ ਜਿਹੜਾ ਮੰਨਣ ਯੋਗ ਹੋਵੇ ਬਾਈ ਜੀ, ਦਾਸ ਹੈ ਆਪਣਾ, ਤੁਹਾਡੇ ਵੀ ਨੌਕਰ ਹੈ, ਸਰਕਾਰ ਦੇ ਵੀ ਨੌਕਰ ਹੈ, ਤੇ ਪਰ ਕੁਛ ਬੰਦਿਸ਼ਾਂ ਸਾਡੀਆਂ ਵੀ ਹੁੰਦੀਆਂ, ਠੀਕ ਹੈ ਨਾ।
3: ਮੈਂ ਨਾ ਜੀ ਕਈ ਵਾਰੀ ਸੁਣਿਆ ਤੁਹਾਨੂੰ ਸਿਫਾਰਿਸ਼ ਕਰਦੇ ਹੁੰਦੇ ਆ ਵੀ ਚਮਕੀਲਾ ਸਾਹਿਬ ਬਾਰੇ ਸਾਨੂੰ ਇਤਿਹਾਸ ਸੁਣਾਓ।

0: ਜੁਦਾ ਜਾਂ ਉਹਦੀ ਕਥਾ ਵਾਰਤਾ ਸੁਣਾਓ ਜਾਂ ਉਹਦੇ ਗਾਣੇ ਸੁਣਾਓ, ਨਾ ਤਾਂ ਉਹਦੇ ਗਾਣੇ ਸੁਣਨ ਦੇ ਯੋਗ ਹੈ ਜੀ।
1: ਜੀ ਜੀ,
0: ਕੋਈ ਭੈਣ ਭਰਾਵਾਂ ਚ ਬੈਠ ਕੇ ਨਹੀਂ ਸੁਣ ਸਕਦੀ।
1: ਜੀ ਜੀ,
0: ਤੇ ਨਾ ਹੀ ਉਹਦੀ ਕੋਈ ਕਥਾ ਵਾਰਤਾ ਇਹੋ ਜਿਹੀ ਹੈ। ਇਹਨਾਂ ਲੋਕਾਂ ਨੂੰ ਗਿਆਨ ਨਹੀਂ ਹੈ, ਸੂਝਵਾਨ ਨਹੀਂ ਹੈ ਇੰਨੇ।
1: ਚਲੋ ਕੋਈ ਨੀ, ਉਹ ਕਹਿੰਦੇ ਆ ਨਾ ਕਿ ਹੌਲੀ ਹੌਲੀ, ਠੀਕ ਹੈ ਨਾ, ਪਰਮਾਤਮਾ ਹੀ ਸਮਤ ਦੇਊਗਾ।
0: ਤੇ ਦੂਜਾ ਬੇਨਤੀ ਹੈ ਪਰਮਾਤਮਾ ਮੂਹਰੇ, ਸੱਚੇ ਪਾਤਸ਼ਾਹ ਮੂਹਰੇ ਵੀ, ਮਹਾਰਾਜ ਇਹਨਾਂ ਸਾਰੇ ਨੌਨਸਰਾਂ ਨੂੰ, ਸਾਰੇ ਸਟਾਫ ਨੂੰ ਤੰਦਰੁਸਤੀ ਬਖਸ਼ੀ, ਇਹਨਾਂ ਤੇ ਕਿਰਪਾ ਤੇ ਮਿਹਰ ਪ੍ਰਿਆਤ ਰੱਖੀ।
1: ਬਿਲਕੁਲ, ਆਪਣਾ ਅਰਦਾਸ ਦੇ ਵਿੱਚ ਬਹੁਤ ਦਮ ਹੁੰਦਾ ਮੰਗਲ ਸਿੰਘ ਜੀ। ਅਰਦਾਸ ਜਦੋਂ ਆਪਾਂ ਸਰਬੱਤ ਦੇ ਭਲੇ ਦੀ ਮੰਗਦੇ ਹਾਂ ਤਾਂ ਤੁਹਾਡਾ ਭਲਾ ਆਟੋਮੈਟਿਕਲੀ ਹੁੰਦਾ, ਠੀਕ ਹੈ ਨਾ। ਤੇ ਸਰਬੱਤ ਦਾ ਭਲਾ ਮੰਗਣਾ ਚਾਹੀਦਾ। ਬਾਕੀ ਮੈਂ ਵੀ ਜਿਹੜਾ ਹੈਗਾ ਆਪਦੇ ਆਪ ਨੂੰ ਕਰਮਾਂ ਵਾਲਾ, ਭਾਗਾਂ ਵਾਲਾ ਸਮਝਦਾ ਕਿ ਮੈਂ ਇਹੋ ਜਿਹੇ ਸਟਾਫ ਦੇ ਵਿੱਚ ਵਿਚਰ ਰਿਹਾ, ਕੰਮ ਕਰ ਰਿਹਾ ਕਿ ਲਗਭਗ ਮੈਨੂੰ ਵੀ 3 ਸਾਲ ਹੋ ਚੁੱਕੇ ਆ ਬਾਈ ਜੀ, ਤੇ ਕਿਸੇ ਵੀ ਮੇਰੀ ਭੈਣ ਨੇ, ਕਿਸੇ ਵੀ ਮੇਰੇ ਭਰਾ ਨੇ, ਜਦੋਂ ਵੀ ਮੈਂ ਉਹਨਾਂ ਨੂੰ ਕੰਮ ਕਿਹਾ, ਆਊਟ ਆਫ ਵੇ ਜਾ ਕੇ ਸਾਰਿਆਂ ਨੇ ਮੇਰਾ ਸਹਿਯੋਗ ਕੀਤਾ ਤੇ ਕਦੇ ਮੱਥੇ ਤਿਉੜੀ ਨਹੀਂ ਪਾਈ। ਅੱਜ ਆਕਾਸ਼ਵਾਣੀ FM ਬਠਿੰਡਾ ਦੀ ਕਾਮਯਾਬੀ ਦਾ ਸਾਰਾ ਦਾਰੋ ਮਦਾਰ ਮੈਂ ਆਕਾਸ਼ਵਾਣੀ FM ਬਠਿੰਡਾ ਦੇ ਪੁਰਾਣੇ ਸਟਾਫ ਨੂੰ ਤੇ ਜਿਹੜਾ ਹੁਣ ਮੌਜੂਦਾ ਆਊਗਾ, ਠੀਕ ਹੈ, ਹੁਣ ਤਾਂ ਜਿਹੜਾ ਹੈਗਾ ਹੋਰ ਵੀ ਰੰਗ ਭਾਗ ਲੱਗਣਗੇ, ਇਹਨਾਂ ਤੋਂ ਬਿਨਾਂ ਜਿਹੜਾ ਹੈਗਾ ਬਾਈ ਜੀ ਸੰਭਵ ਹੀ ਨਹੀਂ ਸੀ, ਸੰਭਵ ਹੀ ਨਹੀਂ ਸੀਗਾ ਕਿ ਅੱਜ ਹਰੇਕ ਵਿਸ਼ੇ ਨਾਲ ਸੰਬੰਧਿਤ ਪ੍ਰੋਗਰਾਮ, ਹਰੇਕ ਤਿੱਥ ਤਿਉਹਾਰ ਨਾਲ ਸੰਬੰਧਿਤ ਪ੍ਰੋਗਰਾਮ ਤੁਸੀਂ ਸੋਚਦੇ ਬਾਅਦ ਚੋਂ, ਠੀਕ ਹੈ, ਤੇ ਸਾਡਾ ਤਿਆਰ ਕੀਤਾ ਪਿਆ ਪਹਿਲਾਂ ਹੁੰਦਾ। ਤੇ ਮਤਲਬ ਕਿ ਜਿਵੇਂ ਸਕੈਨਿੰਗ ਮਸ਼ੀਨ ਲੱਗੀ ਹੁੰਦੀ ਹੈ ਨਾ, MRI ਦੀ ਮਸ਼ੀਨ, ਅਸੀਂ ਪਹਿਲਾਂ ਹੀ ਤੁਹਾਡਾ ਦਿਮਾਗ ਪੜ੍ਹ ਲੈਂਦੇ ਹਾਂ। ਤੇ ਇਹ ਸਰ
0: ਇਸ ਤਰ੍ਹਾਂ ਵੀ ਜਿਹੜੇ ਹੁਣ ਤੁਹਾਨੂੰ ਕਈ ਵਾਰੀ ਫੋਨ ਕਰਦੇ ਨੇ
1: ਜੀ,
0: ਮੇਰੇ ਵੀਰਾਂ ਨੂੰ ਉਹਨਾਂ ਨੂੰ ਕਿੱਸੇ ਬਾਰੇ ਕੋਈ ਪਤਾ ਨਹੀਂ ਹੁੰਦਾ, ਉਹ ਕਿੱਸੇ ਕਿਉਂ, ਇੱਥੋਂ ਬੜੀ ਤਕੜੀ ਤੇ ਡੂੰਘੀ ਖੋਜ ਮਿਲ ਰਹੀ ਹੈ।
1: ਬਿਲਕੁਲ ਬਾਈ ਜੀ,
0: ਬਹੁਤ ਤਕੜੀ।
1: ਜੀ ਜੀ ਜੀ,
0: ਮੇਰੀਆਂ ਭੈਣਾਂ ਨਾ ਜਿਹੜੀਆਂ ਨਾ
1: ਜੀ,
0: ਬੜੀਆਂ ਚੰਗੀਆਂ ਤੇ ਬੜੀਆਂ ਸਿਆਣੀਆਂ ਸੁਚੱਜੀਆਂ ਨੇ।
1: ਹਾਂ, ਚੰਗੇ ਪਰਿਵਾਰਾਂ ਦੀਆਂ ਧੀਆਂ।
0: ਹਾਂ,
1: ਚੰਗੇ ਪਰਿਵਾਰਾਂ ਦੇ ਬੱਚੇ ਬੱਚੀਆਂ, ਧੀਆਂ ਮੇਰੀਆਂ।
0: ਬੋਲੀ ਤੋਂ ਪਤਾ ਲੱਗ ਜਾਂਦਾ, ਮੇਰੀਆਂ ਭੈਣਾਂ ਕਦੇ ਵੀ ਬੋਲੀਆਂ ਸਤਿ ਸ੍ਰੀ ਅਕਾਲ ਵਾਲੇ ਬੰਦੇ ਨੂੰ 2 ਵਾਰੀ ਬੁਲਾਉਂਦੀਆਂ, ਕਿਹੜਾ ਬੜਾ ਪਿਆਰ ਦੀ ਗੱਲ ਹੈ।
1: ਜੀ ਜੀ ਜੀ ਜੀ, ਠੀਕ ਹੈ ਮੰਗਲ ਸਿੰਘ ਜੀ, ਧੰਨਵਾਦ ਬਾਈ ਜੀ, ਜੁੜੇ ਰਿਹਾ ਕਰੋ ਸਾਡੇ ਨਾਲ, ਸ਼ੁਕਰੀਆ
2: ਜੀ। 2 ਲਾਈਨਾਂ ਦਾ ਸਰ ਖਤ ਹੈ ਹਰਮਨਦੀਪ ਸਿੰਘ ਜੈਤੋ ਤੋਂ, ਕਹਿੰਦੇ ਨੇ ਕਿ ਸਰ ਤੁਸੀਂ ਸਰੋਤਾ ਮੰਚ ਬਾਰੇ ਪੁੱਛ ਰਹੇ ਹੋ, ਇਸ ਨੂੰ ਲਾਈਵ ਹੀ ਰੱਖੋ, ਤੇ ਕਹਿੰਦੇ ਬੇਨਤੀ ਇਹ ਹੈ ਕਿ ਪੈਗਾਮ ਵੀ ਲਾਈਵ ਕਰ ਦਿਓ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪੈਗਾਮ ਰਿਕਾਰਡਿਡ ਕਦੋਂ ਚੱਲਦਾ ਹੈ ਤੇ ਕਦੋਂ ਰਿਕਾਰਡ ਕੀਤਾ ਜਾਂਦਾ ਹੈ, ਜੇ ਰਿਕਾਰਡ ਦਾ ਹੋਏਗਾ ਤਾਂ ਸਾਨੂੰ ਨਾ ਤਾਂ ਪੈਗਾਮ ਦਾ ਪਤਾ ਲੱਗਦਾ ਹੈ ਨਾ ਹੀ ਸਰੋਤਾ ਮੰਚ ਦਾ ਲੱਗਦਾ।
1: ਮੇਰੇ ਮੁਤਾਬਕ ਵਧੀਆ ਸਲਾਹ ਹੈ
2: ਜੀ,
1: ਪੈਗਾਮ ਵਾਲੀ ਸਲਾਹ ਬਹੁਤ ਵਧੀਆ ਹੈ। ਕੋਈ ਨਹੀਂ, ਮੈਂ ਆਪਣਾ ਡਿਸਕਸ ਕਰਾਂਗਾ ਇਹ ਵੀ, ਕਿਉਂਕਿ ਕਈ ਜਿਹੜੇ ਪਾਲਿਸੀ ਲੈਵਲ ਦੇ ਡਿਸੀਜ਼ਨਸ ਹੈ, ਮੈਟਰਸ ਹੈ, ਉਹ ਅਸੀਂ ਹਾਈ ਆਫੀਸ਼ਲਸ ਆਪਸ 'ਚ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ। ਮੈਨੂੰ ਬਹੁਤ ਵਧੀਆ ਸਲਾਹ ਲੱਗੀ ਆਹ ਪੈਗਾਮ ਵਾਲੀ, ਅਤੇ ਬਾਕੀ ਵੀ ਜਿਹੜੀ ਮੈਂ ਸਰੋਤਾ ਮੰਚ ਬਾਰੇ ਜਿਹੜਾ ਹੈਗਾ ਫੈਸਲਾ ਲਿਆ ਗਿਆ, ਹਜੇ ਲਾਗੂ ਨਹੀਂ ਹੋਇਆ, ਉਹ ਮੈਂ ਤਾਂ ਹੀ ਰਾਏ ਲੈ ਰਿਹਾ ਕਿ ਆਪਣੇ ਸੀਨੀਅਰਸ ਆਫੀਸ਼ਲਸ ਦੇ ਨਾਲ, ਠੀਕ ਹੈ, ਮੈਂ ਆਪਣੀ ਫੀਡਬੈਕ ਤਾਂ ਪਹੁੰਚਾ ਹੀ ਚੁੱਕਿਆ, ਤੇ ਸਰੋਤਿਆਂ ਦੀ ਫੀਡਬੈਕ ਵੀ ਮੈਂ ਪਹੁੰਚਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਕਿ ਸਰ ਜਿਹੜਾ ਹੈਗਾ ਸਰੋਤਿਆਂ ਦੀ ਮੰਗ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ
2: ਜੀ। ਤੇ ਸਰ ਪੈਗਾਮ ਜਦੋਂ ਚੱਲਦਾ ਸੀ, ਨਾਲ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਗੁਲਦਸਤਾ, ਗੁਲਦਸਤਾ ਲਾਈਵ ਹੁੰਦਾ ਸੀ ਤੇ ਉਦੋਂ ਖੱਤ ਤੇ ਖੱਤ ਦੇ ਵਿੱਚ ਨਜ਼ਮਾਂ ਗਜ਼ਲਾਂ ਬਹੁਤ ਆਉਂਦੀਆਂ ਹੁੰਦੀਆਂ ਸੀਗੀਆਂ, ਤਾਂ ਉਹ ਵੀ ਮਤਲਬ ਇੱਕ ਪੈਗਾਮ ਤੇ ਗੁਲਦਸਤੇ ਚ ਫਰਕ ਸਿਰਫ ਇੱਕ ਲਾਈਵ ਤੇ ਇੱਕ ਰਿਕਾਰਡਿੰਗ
1: ਨਹੀਂ। ਆਪਾਂ ਲਾਈਵ ਕਰਾਂਗੇ, ਠੀਕ ਹੈ ਨਾ, ਲਾਈਵ ਕਰਾਂਗੇ। ਲਾਈਵ ਦੇ ਵਿੱਚ ਜਿਹੜਾ ਹੈਗਾ ਜਿਵੇਂ ਹੁਣ ਆਪਾਂ ਸਰੋਤਾ ਮੰਚ ਡਾਇਰੈਕਟ ਰੂਬਰੂ ਹੋ ਰਹੇ ਹਾਂ, ਤੇ ਲਾਈਵ ਦੇ ਵਿੱਚ ਜ਼ਿਆਦਾ ਜਾਣ ਪੈਂਦੀ ਹੈ ਤੇ ਪ੍ਰੋਗਰਾਮ ਹੋਰ ਵਧੀਆ ਬਣਦਾ ਜਿਹੜਾ ਹੈਗਾ, ਉਹਦੇ ਚ ਜਿਹੜੀ ਕ੍ਰੀਏਟੀਵਿਟੀ, ਅਨਾਊਂਸਰ ਵੀ ਘਰੋਂ ਤਿਆਰ ਹੋ ਕੇ ਆਉਂਦਾ ਤੇ ਸਰੋਤਾ ਵੀ ਸਪੈਸ਼ਲ ਤਿਆਰੀ ਕਰਦੇ ਨੇ
2: ਜੀ। 0164-240-331 ਹੋਇਆ ਡਾਇਲ। ਹੈਲੋ,
3: ਹੈਲੋ,
2: ਨਮਸਕਾਰ ਬਾਈ ਜੀ, ਨਾਮ ਤੇ ਪਤਾ?
3: ਨਮਸਕਾਰ
1: ਵੀਰ ਜੀ, ਨਾਮ?
3: ਸਤਨਾਮ ਸਿੰਘ ਬੋਲ ਰਹੇ, ਪਿੰਡ ਲਹਿਰਾ ਬੇਗਾ ਜੀ।
1: ਹਾਂਜੀ ਸਤਨਾਮ ਬਾਈ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ ਸਰ, ਸਤਿ ਸ੍ਰੀ ਅਕਾਲ।
1: ਹਾਂਜੀ ਸਤਨਾਮ ਬਾਈ ਜੀ, ਹੁਕਮ ਕਰੋ।
3: ਹੁਕਮ ਤਾਂ ਕੀ ਹੈ ਜੀ, ਬਸ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਆ ਜੀ
1: ਜੀ,
3: ਸਾਮ ਸਹਾਨੀ ਹੁੰਦ ਚਾਚਾ ਸੁਰਲੀਆਂ ਬਹੁਤ ਟੌਪ ਤੇ ਚੜ੍ਹ ਰਹੇ ਆ ਜੀ।
1: ਜੀ ਬਾਈ ਜੀ।

0: ਤੇ ਬਾਈ ਜੀ, ਜੇ ਸਰੋਤਾ ਮੰਚ ਆਪਣਾ 2 ਦਿਨ ਅੱਜ ਜਿਵੇਂ ਲਾਈਵ ਚੱਲ ਰਿਹਾ ਤੇ ਮੰਗਲਵਾਰ ਵੀ ਲਾਈਵ ਚੱਲ ਰਿਹਾ ਹੈਗਾ, ਇਹਨੂੰ ਬੰਦ ਕਰਕੇ ਆਪਾਂ ਬੁੱਧਵਾਰ ਇਹਨੂੰ ਰਿਕਾਰਡ ਕਰ ਲਿਆ ਕਰੀਏ ਅੱਧੇ ਘੰਟੇ ਦਾ? ਆ ਸਰੋਤਿਆਂ ਦੇ ਅੰਦਰਲੀ ਆਵਾਜ਼ ਹੁੰਦੀ ਹੈ ਮਮਤਾ। ਠੀਕ ਹੈ ਵੀਰੇ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਖੁਸ਼ ਰਹੋ, ਖੁਸ਼।
1: ਤੇ ਖਤ ਲੈ ਰਹੇ ਹਾਂ ਜੀ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਉਹਨਾਂ ਨੇ ਲਿਖਿਆ, ਬੁੱਧਵਾਰ ਦਾ ਗੀਤ ਪਟਾਰਾ ਦਲਬੀਰ ਸਿੰਘ ਨੇ ਬਹੁਤ ਵਧੀਆ ਪੇਸ਼ ਕੀਤਾ, ਪੁਰਾਣੇ ਗੀਤ ਸੁਣਾ ਕੇ ਤਾਂ ਮੇਲਾ ਹੀ ਲੁੱਟ ਲਿਆ। ਉਹਨਾਂ ਨੂੰ ਸਰੋਤਿਆਂ ਦੀ ਨਬਜ਼ ਦਾ ਪਤਾ ਹੈ, ਸਰੋਤੇ ਕੀ ਪਸੰਦ ਕਰਦੇ ਨੇ, ਤਜਰਬਾ ਬੋਲਦਾ ਹੈ। ਮੀਨਾਕਸ਼ੀ ਸ਼ਸ਼ਾਤਰੀ ਬਾਰੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦਿਲਚਸਪ ਰਿਹਾ। ਅੱਜ ਸ਼ੁੱਕਰਵਾਰ ਦਾ ਰਾਖੇ ਸਰਹੱਦਾਂ ਦੇ ਪ੍ਰੋਗਰਾਮ, ਗੀਤ ਪਟਾਰਾ ਸੁਖਦੀਪ ਕੌਰ ਅਤੇ ਨਵੇਂ ਐਂਕਰ ਸੁਖਮਾਨ ਸਿੰਘ ਨੇ ਬਹੁਤ ਵਧੀਆ ਪੇਸ਼ ਕੀਤਾ। 22 ਜੂਨ 29 ਜੂਨ ਨੂੰ ਦੇਬੀ ਮਖਸੂਸਪੁਰੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ। ਕਿੰਨਾ ਚੰਗਾ ਹੁੰਦਾ ਜੇ ਦੇਬੀ ਦੇ ਲਿਖੇ ਅਤੇ ਕੁਲਦੀਪ ਮਾਨਕ ਜੀ, ਮਨਮੋਹਨ ਵਾਰਸ, ਹੰਸਰਾਜ ਹੰਸ, ਸੁਰਿੰਦਰ ਸ਼ਿੰਦਾ, ਰਣਜੀਤ ਰਾਣਾ ਦੇ ਗਾਏ ਹੋਏ ਗੀਤ ਜਿਹੜੇ ਆਪਣੇ ਸਮੇਂ ਚ ਬਹੁਤ ਮਕਬੂਲ ਹੋਏ ਹਨ ਦਾ ਜ਼ਿਕਰ ਵੀ ਕੀਤਾ ਜਾਂਦਾ। ਸੁਖਪਾਲ ਸਿੰਘ, ਨੈਸ਼ਨਲ ਕਲੋਨੀ।
0: ਧੰਨਵਾਦ ਜੀ, ਧੰਨਵਾਦ। ਓਵਰਆਲ ਨੌਜਵਾਨ ਬੱਚਿਆਂ ਦੀ ਤਾਰੀਫ ਆਉਣ ਲੱਗ ਪਈ, ਸੁਖਮਾਨ ਦੀ ਅੱਜ 2 ਵਾਰੀ ਤਾਰੀਫ ਆ ਗਈ। ਠੀਕ ਹੈ ਨਾ, ਪਹਿਲਾ ਪ੍ਰੋਗਰਾਮ ਸੀ ਤੇ ਨਾਲ ਦੇ ਨਾਲ ਹੀ ਆਪਣਾ ਬੱਚਾ ਜਿਹੜਾ ਹੈਗਾ ਸਰੋਤਿਆਂ ਦੀ ਐਪਰੀਸ਼ੀਏਸ਼ਨ ਲੈ ਰਿਹਾ ਹੈਗਾ। ਤੇ ਇਹਦੇ ਤੋਂ ਇਲਾਵਾ ਦਲਵੀਰ ਨੋ ਡਾਊਟ ਆਪਣਾ ਆਪਣਾ ਪੁਰਾਣਾ ਕੰਪੀਅਰ ਰਿਹਾ ਹੈਗਾ, ਕੁਛ ਨਿੱਜੀ ਰੁਝੇਵਿਆਂ ਕਰਕੇ ਵਿੱਚੋਂ ਉਹਨਾਂ ਦਾ ਗੈਪ ਪੈ ਗਿਆ ਸੀਗਾ, ਪਰ ਦਲਵੀਰ ਨੇ ਇੰਡੀਪੈਂਡੈਂਟਲੀ ਸੋਮਵਾਰ ਡਿਊਟੀ ਕੀਤੀ। ਮੈਂ ਵੀ ਉਹਦੇ ਪ੍ਰੋਗਰਾਮ ਸੁਣੇ ਤੇ ਦਲਵੀਰ ਵੀਰ ਨੂੰ ਸ਼ਾਬਾਸ਼ ਆ ਮੇਰੇ ਵੱਲੋਂ। ਤੇ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤੇ ਸਰੋਤਿਆਂ ਦਾ ਮਾਣ ਜਿੱਤਦੇ ਰਹਿਣ
1: ਜੀ। 0164-242-3331 ਹੋ ਚੁੱਕਿਆ ਜੀ ਡਾਇਲ।
2: ਹੈਲੋ,
1: ਸਤਿ ਸ਼੍ਰੀ ਅਕਾਲ ਸਰ, ਨਾਮ ਤੇ ਪਤਾ? ਰਾਮਨਾਥ ਜੀ, ਸਵਾਗਤ ਹੈ ਪ੍ਰੋਗਰਾਮ ਚ।
2: ਬਹੁਤ ਧੰਨਵਾਦ ਜੀ ਸ਼ਰਮਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ ਬਾਈ ਜੀ, ਪੈਰੀ ਪਹਿਨਾ ਕਿਵੇਂ ਹੋ ਬਾਈ ਜੀ?
2: ਤੁਹਾਡੇ ਪ੍ਰੋਗਰਾਮ ਨਾਲ ਬਹੁਤ ਵਧੀਆ ਜੀ, ਆਪਣੇ ਨਾਲ ਜੀ ਪ੍ਰੋਗਰਾਮ ਆਪਣੇ ਬਹੁਤ ਵਧੀਆ ਚੱਲਦੇ ਨੇ ਜੀ।
0: ਠੀਕ ਹੈ ਬਾਈ ਜੀ,
2: ਆਪਣੇ ਨਾਲ ਜਿਹੜੇ ਅਸੀਂ ਤਾਂ ਇਹਨਾਂ ਦੇ ਵਿੱਚ ਖੁਸ਼ ਹਾਂ ਜੀ, ਇੱਕ ਆਪਣੇ ਕੋਈ ਯੋਧਿਆਂ ਦੇ ਆਪ ਚਤੋਰਿਆ ਸੁਣਾਉਂਦੇ ਹਾਂ, ਦੁੱਲਾ ਭੱਟੀ ਵਰ ਗਏ ਨੇ, ਜੈਮਨ ਫੱਤਾ
0: ਜੀ ਜੀ,
2: ਸੁੱਚਾ ਸਿੰਘ ਸੂਰਮਾ ਵਰ ਗਏ ਨੇ
0: ਜੀ,
2: ਮਤਲਬ ਇਹਦਾ ਹਰ ਕਾਲ ਉਸ ਤੱਕ ਹੋ ਗਈ ਜੀ ਵਿੱਚ
0: ਜੀ,
2: ਭਾਗਵਤ ਗੀਤਾ ਹੋ ਗਈ
0: ਜੀ,
2: ਮਤਲਬ ਇਹ ਸੁਣ ਕੇ ਵੱਧ ਖੁਸ਼ ਹਾਂ ਜੀ ਮੈਂ।
0: ਨਹੀਂ, ਵਧੀਆ ਗੱਲ ਹੈ, ਇੱਥੋਂ ਤੁਹਾਡੀ ਸੋਚ ਪਤਾ ਲੱਗਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ ਤੇ ਕਿਹੋ ਜਿਹਾ ਤੁਹਾਡਾ ਟੇਸਟ ਹੈ। ਉਹ ਟੇਸਟ ਦੇ ਅਕੋਰਡਿੰਗਲੀ ਬਾਈ ਜੀ ਜਿਹੜਾ ਹੈਗਾ ਅਲੱਗ ਅਲੱਗ ਚੰਕਸ ਅਸੀਂ ਡਿਸਟ੍ਰੀਬਿਊਟ ਕੀਤੇ ਹੋਏ ਆ, ਤੇ ਨੌਜਵਾਨ ਪੀੜ੍ਹੀ ਵਾਸਤੇ ਅਲੱਗ ਪ੍ਰੋਗਰਾਮਸ ਚੱਲਦੇ ਨੇ, ਬਜ਼ੁਰਗਾਂ ਵਾਸਤੇ ਅਲੱਗ ਚੱਲਦੇ ਨੇ। ਇਹ ਜਿਹੜਾ ਆਪਣਾ ਵਿਰਸਾ, ਆਪਣਾ ਸੱਭਿਆਚਾਰ ਹੈ, ਪਿੰਡਾਂ ਵਾਲੇ ਆ, ਅੱਖਰ ਬੋਲਦੇ ਨੇ, ਇਹ ਲਿਟਰੇਰੀ ਤੁਹਾਡੇ ਵਰਗੇ ਬੁੱਧੀਜੀਵੀ ਇਹ ਸਰੋਤਾ ਸੁਣਨਾ ਪਸੰਦ ਕਰਦੇ ਨੇ। ਹਰ ਅਕਾਲ ਉਸਤਤ ਡਿਵੋਸ਼ਨਲ ਪ੍ਰੋਗਰਾਮ ਹੈ, ਆਪਣਾ ਧਾਰਮਿਕ ਵਿਰਸਾ ਕੀ ਸੀ, ਆਪਣੇ ਧਰਮ ਗ੍ਰੰਥ ਆਪਾਂ ਨੂੰ ਕੀ ਸੇਧਾਂ ਦਿੰਦੇ ਨੇ। ਇਹ ਪ੍ਰੋਗਰਾਮ ਸ਼ੁਰੂ ਕੀਤੇ ਨੇ, ਮਿਹਨਤ ਲੱਗ ਰਹੀ ਹੈ, ਪਰ ਮਿਹਨਤ ਕਰਕੇ ਸਵਾਦ ਵੀ ਆ ਰਿਹਾ, ਕਿਉਂਕਿ ਉਹ ਸਵਾਦ ਦੇ ਰੂਪ ਵਿੱਚ ਤੁਹਾਡੀ ਹੱਲਾਸ਼ੇਰੀ, ਤੁਹਾਡਾ ਆਸ਼ੀਰਵਾਦ ਸਾਨੂੰ ਰੋਜ਼ਾਨਾ ਪ੍ਰਾਪਤ ਹੋ ਰਿਹਾ। ਇੱਕ ਬਾਈ ਜੀ ਤੁਹਾਡੇ ਤੋਂ ਸਲਾਹ ਲੈਣੀ ਚਾਹੁੰਦਾ, ਆਪਣਾ ਅਤਾਪੁਰ ਵਾਲਿਓ, ਤੇ ਸਰੋਤਾ ਮੰਚ ਲਾਈਵ ਚੱਲਦਾ 2 ਦਿਨ, ਮੰਗਲਵਾਰ ਤੇ ਸ਼ੁੱਕਰਵਾਰ, ਠੀਕ ਹੈ? ਤੇ ਇਹਨੂੰ ਜੇ ਆਪਾਂ ਅੱਧੇ ਘੰਟੇ ਦਾ ਰਿਕਾਰਡ ਹੀ ਕਰ ਲਿਆ ਕਰੀਏ,
2: ਰਿਕਾਰਡਿੰਗ ਸਰ ਐਦਾਂ ਦੀ ਗੱਲ, ਇਹ ਨਾ ਅੱਧੇ ਸਰੋਤੇ ਵੱਲੋਂ ਸਮਝੇ ਨੀ ਇਹ ਗੱਲ ਨੂੰ, ਹਾਂਜੀ ਉਹ ਮਤਲਬ ਤੁਸੀਂ ਜਿਹੜੀ ਰਿਕਾਰਡਿੰਗ ਕਰਨ ਨੂੰ ਕਹਿੰਦੇ ਜੀ ਉਹ ਵੀ ਮਤਲਬ ਠੀਕ ਹੈ ਜੀ, ਮਤਲਬ ਆਹ ਵੀ ਠੀਕ ਹੈ ਜੀ, ਜਿਹੜੀ ਮਤਲਬ ਜਿਹੜਾ ਵਿਕਣ ਪੈ ਨੀ ਉਹ ਕੌਣ ਲੱਗਦੀ ਜੀ, ਮਤਲਬ
0: ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਖੁਸ਼ ਹੋ, ਖੁਸ਼ ਹੋ
1: ਜੀ। ਸਰੋਤਿਆਂ ਨੂੰ ਸਮਾਂ ਦੱਸ ਦਈਏ, 12:46 ਦਾ, ਤੇ ਸਰ ਆਪਾਂ ਸੰਦੇਸ਼ ਲੈ ਲਈਏ ਕੁਛ।
0: ਬਿਲਕੁਲ,

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਜੀ, ਪ੍ਰੋਗਰਾਮ ਸਰੋਤਾ ਮੰਚ, 12:48, 57 ਸਕਿੰਟ ਤੇ ਸਰ ਵਟਸਐਪ ਰਾਹੀਂ ਇੱਕ ਖਤ ਆਇਆ ਜੀ। 10 SDP ਲਾਲਗੜ੍ਹ ਜਾਟਾਨ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਰਾਮੇਸ਼ਵਰ ਜੀ, ਨਿਰਾਇਣਾ, ਸੁਮਨ, ਦਿਵਿਆ, ਨੂਤਨ, ਪੰਕਜ, ਮੇਹਰਚੰਦ, ਹੇਮੂ, ਬ੍ਰਿਜਲਾਲ ਜੀ ਕਹਿੰਦੇ ਨੇ ਜੀ ਕਿ ਸਭਸੇ ਪਹਿਲੇ ਸ਼੍ਰੋਤਾ ਮੰਚ ਕੀ ਟੀਮ ਕੋ ਬਹੁਤ ਨਮਸਕਾਰ, ਹਮੇ ਯੇ ਪ੍ਰੋਗਰਾਮ ਬੜੀਆ ਲਗਤਾ ਹੈ। ਹਾਂ, ਉਹ ਰਾਏ ਪੁੱਛ ਦੱਸ ਰਹੇ ਨੇ, ਕਹਿੰਦੇ ਜੀ ਯੇ ਪ੍ਰੋਗਰਾਮ ਹਮੇ ਬੜੀਆ ਲਗਤਾ ਹੈ, ਹਮਾਰੇ ਅਨੁਸਾਰ ਯੇ ਪ੍ਰੋਗਰਾਮ ਲਾਈਵ ਹੀ ਅੱਛਾ ਹੈ। ਆਪਕੇ ਯਹਾਂ ਸੇ ਪ੍ਰਸਾਰਿਤ ਧਾਰਮਿਕ, ਇਤਿਹਾਸਿਕ, ਮਨੋਰੰਜਨ ਪ੍ਰੋਗਰਾਮ ਹਮੇ ਗਿਆਨ ਵਰਧਕ ਵਰਧਨ ਲਗਤੇ ਹੈ। ਆਪਕਾ ਨੰਬਰ 1 ਪ੍ਰੋਗਰਾਮ ਸ਼੍ਰੀਮਦ ਭਾਗਵਤ ਕਥਾ ਹਮੇ ਅਧਿਆਤਮਿਕ ਤੱਕ ਕੀ ਔਰ ਲੈ ਜਾ ਰਹਾ ਹੈ। ਰਾਮਚਰਿਤਮਾਨਸ, ਰਾਮਾਇਣ, ਰਾਜਾ ਹਰੀਸ਼ਚੰਦਰ ਪਰ ਕਹਾਣੀਆਂ ਕਾ ਕੋਈ ਪ੍ਰੋਗਰਾਮ ਹੋ ਤੋ ਧੰਨਵਾਦ। ਲਾਈਵ ਪ੍ਰੋਗਰਾਮ ਜ਼ਿਆਦਾ ਕੀਜੀਏ ਔਰ ਰਿਕਾਰਡਿਡ ਪ੍ਰੋਗਰਾਮ ਕਮ।
2: ਜੀ ਧੰਨਵਾਦ ਜੀ, ਆਪ ਜੋ ਹਮਾਰੇ ਧਾਰਮਿਕ ਪ੍ਰੋਗਰਾਮ ਹੈ ਸ਼੍ਰੀਮਦ ਭਗਵਤ ਗੀਤਾ ਅਰਦਾਸ, ਔਰ ਇਸਕੇ ਇਲਾਵਾ ਆਪਣੇ ਰਾਮਾਇਣ, ਸ਼੍ਰੀ ਰਾਮਚਰਿਤਮਾਨਸ, ਰਾਜਾ ਹਰੀਸ਼ਚੰਦਰ ਕੀ ਕਹਾਣੀਆਂ, ਯੇ ਆਪਣੀ ਤਜਵੀਜ਼ ਰੱਖੀ ਹੈ ਹਮਾਰੇ ਸਾਹਮਣੇ ਕਿ ਪ੍ਰੋਗਰਾਮ ਪੇਸ਼ ਕੀਏ ਜਾਏ। ਆਨੇ ਵਾਲੇ ਦਿਲੋਂ ਮੇਂ ਹਮਾਰੀ ਪੂਰੀ ਕੋਸ਼ਿਸ਼ ਹੋਗੀ ਕਿ ਇਨ ਸਭੀ ਪਰ ਆਪਣਾ ਰਿਸਰਚ ਵਰਕ ਕਰਕੇ, ਉੱਚ ਕੋਟੀ ਕਾ ਕਾਰਿਆ ਕਰਕੇ ਆਪਕੇ ਸਮਕਸ਼ ਯੇ ਪ੍ਰੋਗਰਾਮ ਪੇਸ਼ ਕੀਆ ਜਾਏ।
1: ਜੀ, ਔਰ ਫੋਨ ਕਾਲ ਹੈ ਜੀ ਇੱਕ। ਹੈਲੋ,
3: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ। ਸਵਰਾਜ ਸਿੰਘ ਜੀ, ਸਵਾਗਤ ਹੈ।
3: ਸਵਾਗਤ ਜੀ
1: ਤੇ ਪ੍ਰੋਗਰਾਮਾਂ ਬਾਬਤ।
3: ਜੀ
1: ਤੁਹਾਡੀ ਆਵਾਜ਼ ਬਹੁਤ ਸੋਹਣੀ ਤੇ ਬੜੀ ਉੱਚੀ ਆ ਰਹੀ ਹੈ, ਆਪਣੀ ਰਾਏ ਕੀ ਦੇ ਰਹੇ ਹੋ ਸ਼ਰਮਾ ਜੀ ਨੂੰ?
3: ਅਸੀਂ ਤਾਂ ਕਹਿੰਦੇ ਜੀ ਜਿਹੜੇ ਬਾਬੇ ਨਾਨਕ ਦੇ ਲੈ ਕੇ 10ਵੇਂ ਪਾਤਸ਼ਾਹ ਜ਼ਿਕਰ ਨਿਕਲ ਜਾਣਗੇ, ਅਮਰਦਾਸ ਹੈ
1: ਜੀ।
3: ਅਮਰਦਾਸ ਦੇ ਦੀਆਂ ਕਹਾਣੀ ਸੁਣਾਓ ਜੀ
2: ਸਾਰੇ ਬਾਈ ਜੀ। ਕੋਸ਼ਿਸ਼ ਹੈ ਲਗਾਤਾਰ 10 ਪਾਤਸ਼ਾਹੀਆਂ ਤੇ ਪ੍ਰੋਗਰਾਮ ਮੈਂ ਪੇਸ਼ ਕਰਦਾ ਰਹਿਣਾ ਗਾ। ਸਾਖੀਆਂ ਨਾਲ ਸੰਬੰਧਿਤ ਪ੍ਰੋਗਰਾਮ ਵੀ ਬਹੁਤ ਜਲਦੀ ਤੁਹਾਡੀ ਸੇਵਾ ਚ ਪੇਸ਼ ਕਰਾਂਗੇ। ਫਿਲਹਾਲ ਸਿਲਸਿਲਾ ਹਰ ਅਕਾਲ ਉਸਤਤ ਅਰਦਾਸ ਚੱਲ ਰਿਹਾ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਬਾਈ ਜੀ, ਜਿਹੜਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ, ਸਾਰੇ ਗੁਰੂਆਂ ਦੀ ਜੋ ਵੀ ਸਿੱਖਿਆਵਾਂ ਤੁਹਾਡੇ ਸਨਮੁੱਖ ਪੇਸ਼ ਕਰੀਏ।
3: ਇਹ ਤਾਂ ਬਾਬੇ ਨਾਨਕ ਨੇ ਜੀ ਹਿੰਦੂਆਂ ਨੂੰ ਤਾਰਿਆ ਜੀ, ਮੁਸਲਮਾਨਾਂ ਨੂੰ ਤਾਰਿਆ ਜੀ,
2: ਜੀ
3: ਸਿੱਖਾਂ ਨੂੰ ਵੀ ਤਾਰਿਆ ਜੀ, ਸਾਰਿਆਂ ਨੂੰ ਤਾਰਿਆ ਜੀ, ਸਾਰੇ ਧਰਮਾਂ ਦਾ ਇੱਕ ਹੀ ਹੈ ਜੀ ਬਾਬਾ ਨਾਨਕ।

0: हाँ जी भाई जी, हाँ जी ठीक है ना, ते जरूर पेश करांगे, ते वैसे पेश कर भी चुके हैं। पहली पातशाही ते श्री गुरु नानक देव जी ते प्रोग्राम जग तारण गुरु नानक आया, ते
1: जी
0: आने वाले दिनों दे विच लगातार 20-25 एपीसोड्स पेश करांगे।
2: ठीक है
1: जी
2: भाई, ठीक
0: ठीक है
2: है,
0: भाई जी,
2: ओके
0: सत
2: सर।
0: श्री अकाल, सत श्री अकाल।
1: अगला खत परमजीत कौर पावर हाउस रोड गली नंबर 10/1 दे विच उन्होंने बड़ा वधिया खत और एक एक चीज नू बड़े ध्यान नाल
0: जी
1: लिखिया जी कि FM रेडियो एक गुलदस्ते दी तरह है जिस विच वक् वक् रंग ने, सारे प्रोग्राम रंग बिरंगे पेश कीते जांदे ने। बुधवार सवेरे अमृत वेला दीपा छाबड़ा वालों बहुत वधिया पेश कीता गया, धार्मिक गीत भी पेश कीते गए गीत पिटारा दे विच। और उस तो बाद इन्होंने कहा दीपा छाबड़ा ते नवे अनाउंसर दलबीर सिंह ने बहुत वधिया प्रोग्राम पेश कीता, दोनों की जुगलबंदी बहुत वधिया सी। दोपहर वेले घर परिवार सीमा मेहरा ते करमजीत कौर ने भैणां दी पसंद दे प्रोग्राम कीता और गीत भी बहुत सोहने सीगे, प्रोग्राम वधिया लगा। सीमा कटारिया दा फिल्मी अफसाने और तराने मीनाक्षी शशादरी दा बहुत वधिया लगा। सुरीली दोपहर करमजीत कौर ने बहुत वधिया ढंग नाल पेश कीता। 5 बजे अक्खर बोलदे ने दे विच कहिंदे जी मुस्कुराहट दी व्याख्या जो कि शर्मा जी वल्लों पे
0: व्याकरण, मुस्कुराहट दी व्याकरण,
1: व्याकरण मुस्कुराहट दी व्याकरण वधिया लगा। शाम सुहानी भी कहिंदे जी सानू प्रोग्राम वधिया लगा, करमजीत कौर दी पेशकारी वधिया है। गीत पिटारा कहिंदे दलबीर जी ने बुध वीरवार पेश कीता, बहुत वधिया पुराने गीत ते मध्य वर्ग दे गीत मिक्स करके चलाए ते बहुत वधिया सीगा। दलबीर जी दी पेशकारी वधिया रही, ओ न्यू कमर नहीं लग रहे सन, इस तरह लग रहा सी कि ओ बहुत टाइम तो प्रोग्राम पेश करते हैं। उन्हां दा कॉन्फिडेंस बहुत वधिया रहा। 12 बजे कहिंदे जी लेट्स रॉक एंड डांस प्रोग्राम वधिया लगा, घर परिवार तहत रब ने बनाईया जोड़ियां जिहड़ा प्रोग्राम पेश कीता सी मनजीत बांसल ते पौमी बांसल जी नाल मुलाकात बहुत वधिया रही। हैलो फरमाइश करमजीत ने वधिया पेश कीता। सुरीली दोपहर करमजीत ने वधिया पेश कीता, चिट्ठियां दे प्रोग्राम करमजीत ने वधिया पेश कीता। अगो कहंदे
0: ਇਹਦਾ
1: ਨੇ
0: ਮਤਲਬ
1: ਜੀ
0: ਕਰਮਜੀਤ ਨੇ ਲਿਖਾਈ ਲੱਗਦੀ ਹੈ ਕਿਸੇ ਨੂੰ ਚਿੱਠੀ, ਹੈ ਨਾ?
1: ਕੋਲ ਬਹਿ ਕੇ ਲਿਖਾਈ ਲੱਗਦੀ ਮੈਡਮ ਜੀ ਤੁਸੀਂ ਚੈੱਕ ਕਰਨਾ ਸੁਰੀਲੀ ਦੁਪਹਿਰ ਵਿੱਚ ਮੇਰੇ ਮੈਸੇਜ ਤੁਹਾਡੇ ਤੱਕ ਪਹੁੰਚਦੇ ਨੇ ਕਿ ਨਹੀਂ, ਪਰ ਮੇਰੇ ਮੋਬਾਈਲ ਤੇ ਤੁਹਾਡੇ ਤੱਕ ਪਹੁੰਚਣ ਦਾ ਪਤਾ ਲੱਗ ਜਾਂਦਾ ਹੈ। ਸ਼ੁੱਕਰਵਾਰ ਨੂੰ ਗੀਤ ਪਟਾਰਾ ਸੁਖਦੀਪ ਕੌਰ ਤੇ ਸੁਖਮਾਨ ਵੱਲੋਂ ਪੇਸ਼ ਕੀਤਾ ਗਿਆ, ਬਹੁਤ ਵਧੀਆ ਸੀਗਾ।
0: ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਨਿਊ ਕਮਰਸ ਹੈ, ਕਰਮਜੀਤ ਹੋ ਗਈ, ਸੁਖਮਾਨ ਹੈ ਤੇ ਦਲਵੀਰ ਹੈ, ਤੇ ਦਲਵੀਰ ਵੀ ਨਿਊ ਕਾਮਰਸ ਆ ਕਿਉਂਕਿ ਕਾਫੀ ਗੈਪ ਤੋਂ ਬਾਅਦ ਉਹ 7-8 ਸਾਲ ਤੋਂ ਬਾਅਦ ਦੁਬਾਰਾ ਆਪਣੇ ਪਰਿਵਾਰ 'ਚ ਸ਼ਾਮਿਲ ਹੋਏ ਨੇ। ਤੇ ਬਾਕੀ ਜਸਵਿੰਦਰ ਕੌਰ ਦੀ ਤਾਰੀਫ ਆਈ ਹੈ, ਰਮਾ ਸ਼ਰਮਾ ਜੀ ਦੀ ਆਈ ਹੈ, ਮਨਪ੍ਰੀਤ ਕੌਰ, ਹਜੇ ਮੈਨੂੰ ਨਾਮ ਵੀ ਨੀ ਪੂਰੇ ਯਾਦ ਆਏ, ਹੈਨਾ, ਯਾਦ ਹੈ ਗਿਆ
1: ਮੈਂ ਕਿਸੇ ਦਾ ਨਾਮ ਕਿਸੇ ਅੱਗੇ ਬੋਲ
0: ਤੇ
1: ਦਿੰਦੀ
0: ਆ। ਇਹ ਸਾਰੇ ਬੱਚੇ ਮਿਹਨਤ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਤੇ ਮੈਨੂੰ ਵੀ ਵਧੀਆ ਲੱਗ ਰਿਹਾ ਕਿ ਇਹਨਾਂ ਦੀ ਤਾਰੀਫ ਆ ਰਹੀ ਹੈ। ਤੇ ਰਹੀ ਗੱਲ ਸੀਮਾ ਕਟਾਰੀਆ ਜੀ ਦੀ, ਲਗਾਤਾਰ 3-4 ਚਿੱਠੀਆਂ ਆ ਗਈਆਂ ਕਿ ਉਹਨਾਂ ਨੇ ਫਿਲਮੀ ਅਫਸਾਨੇ ਔਰ ਤਰਾਨੇ ਦੇ ਵਿੱਚ ਮੀਨਾਕਸ਼ੀ ਸ਼ਸ਼ਾਦਰੀ ਜੀ ਤੇ ਪ੍ਰੋਗਰਾਮ ਪੇਸ਼ ਕੀਤਾ। ਸੀਮਾ ਕਟਾਰੀਆ ਜੀ ਵੱਲੋਂ ਵੀ ਧੰਨਵਾਦ, ਸੀਮਾ ਵੀ ਬਹੁਤ ਮਿਹਨਤ ਕਰਨ ਲੱਗ ਗਈ ਹੈ, ਤੇ ਪਹਿਲਾਂ ਸੀਮਾ ਵੀ ਜਿਹੜਾ ਹੈਗਾ ਇੱਕ ਮੋਰਨਿੰਗ ਡਿਊਟੀ ਕੀਤੀ, ਦਰਸ਼ਨ ਹੀ ਨਹੀਂ ਹੁੰਦੇ ਸੀਗੇ, ਤੇ ਹੁਣ ਆਪਣਾ ਸੀਮਾ ਕਟਾਰੀਆ ਜਿਹੜੀ ਹੈਗੀ ਹੈ ਸਰੋਤਿਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸੇ ਤਰ੍ਹਾਂ ਜਦੋਂ ਆਪਣਾ ਮਮਤਾ ਆਪਾਂ ਕੰਮ ਕਰਾਂਗੇ, ਮੌਕਾ ਦੇਵਾਂਗੇ, ਹੱਲਾਸ਼ੇਰੀ ਬੱਚਿਆਂ ਦੀ ਵਧਾਵਾਂਗੇ, ਤਾਂ ਆਟੋਮੈਟਿਕਲੀ ਅਗਲੇ ਦਾ ਵੀ ਮਿਹਨਤ ਕਰਦਾ ਮਨ ਕਰਦਾ। ਤੇ ਹੁਣ ਸੁਖਮਾਨ ਆਪਣੇ ਸਾਹਮਣੇ ਬੈਠਾ ਹੈ, ਕਰਮਜੀਤ ਵੀ ਸਾਹਮਣੇ ਬੈਠੀ ਹੈ, ਤੇ ਇਹਨਾਂ ਨੇ ਆਪਦੇ ਕੰਨੀ ਸੁਣ ਲਿਆ ਨਾ,
1: ਬਿਲਕੁਲ ਹਿੰਮਤ ਵੱਧ ਗਈ,
0: ਹਿੰਮਤ ਵੱਧਦੀ ਹੈ, ਆਪਦੇ ਕੰਨੀ ਸੁਣ ਲਿਆ ਕਿ ਜੇ ਅਸੀਂ ਚੰਗਾ ਕਰਾਂਗੇ ਤਾਂ ਸਾਨੂੰ ਚੰਗਾ ਫਲ ਪ੍ਰਾਪਤ ਹੋਊਗਾ। ਸਰੋਤਿਆਂ ਨੇ ਤਾਂ ਜਿਹੜਾ ਹੈਗਾ ਸਲਾਉਣਾ ਹੀ ਸਲਾਉਣਾ, ਤੇ ਮੈਨੂੰ ਕਿੰਨਾ ਵਧੀਆ ਲੱਗ ਰਿਹਾ, ਮੇਰੀਆਂ ਆਟੋਮੈਟਿਕਲੀ ਮੇਰੀਆਂ ਗੁੱਡ ਬੁੱਕਸ ਦੇ ਵਿੱਚ ਆ ਗਏ। ਜੇ ਇੱਧਰ ਉੱਧਰ ਬਹਿ ਕੇ ਗੋਸਪਿੰਗ ਹੀ ਕਰਨੀ ਹੈ, ਚੁਗਲੀਆਂ ਹੀ ਕਰਨੀ ਹੈ, ਤੇ ਉਹ ਤਾਂ ਫਿਰ ਮਮਤਾ ਇਹਨਾਂ ਨੂੰ ਪਤਾ ਹੀ ਹੈ ਕਿ ਮੈਨੂੰ ਕੈਮਰਿਆਂ ਦੀ ਲੋੜ ਹੀ ਨਹੀਂ ਗੀ, ਇੱਕ ਇੱਕ ਇੱਕ ਦੀ ਰਿਪੋਰਟ ਮੇਰੇ ਕੋਲ ਵੈਸੇ ਹੀ ਪਹੁੰਚ ਜਾਂਦੀ ਹੈ, ਠੀਕ ਹੈ, ਕੌਣ ਕਿੰਨੇ ਪਾਣੀ 'ਚ ਹੈ ਤੇ ਕਿਹੜਾ ਦਲ ਬਦਲੂ ਹੈ ਤੇ ਕਿਹੜਾ ਕਿਹੜੇ ਪਾਸੇ ਝੁਕਾ ਰੱਖ ਰਿਹਾ, ਉਹ ਕਹਿਣ ਦੀ ਲੋੜ ਹੀ ਨਹੀਂ, ਪਰਮਾਤਮਾ ਵੱਲੋਂ ਬਖਸ਼ਿਸ਼ ਆ, ਠੀਕ ਹੈ ਨਾ, ਗੋਡ ਗਿਫਟਡ ਆ, ਕਿ ਇੰਟੂਇਸ਼ਨ ਪਾਵਰ ਜਿਹਨੂੰ ਕੀ ਕਹਿੰਦੇ, ਸਿਕਸਥ ਸੈਂਸ ਆ, ਸਿਕਸਥ ਸੈਂਸ ਆ, ਤੇ ਅਗਲੇ ਦੇ ਬੋਲਣ ਤੋਂ ਪਹਿਲਾਂ ਅੰਦਾਜ਼ਾ ਲਾ ਜਾਈਦਾ ਕਿ ਇਹ ਬੰਦਾ ਇੱਥੇ ਸਟੈਂਡ ਕਰੂਗਾ ਤੇ ਆਹ ਗੱਲ ਕਰੂਗਾ। ਤੇ ਬਾਕੀ ਨੌਜਵਾਨ ਪੀੜ੍ਹੀ ਕੰਮ ਕਰੇ, ਮਿਹਨਤ ਕਰੇ, ਕੰਸਨਟ੍ਰੇਟ ਕਰਨ ਆਪਣੀ ਡਿਊਟੀ 'ਤੇ, ਦਫ਼ਤਰਾਂ ਨਹੀਂ

0: ਪੋਲਿਟਿਕਸਾਂ ਤੋਂ ਇਹਨਾਂ ਨੇ ਕੀ ਲੈਣਾ, ਸਿਆਸਤਾਂ ਤੋਂ ਕੀ ਲੈਣਾ, ਇਹ ਤਾਂ ਚੱਲਦੀਆਂ ਰਹਿੰਦੀਆਂ, ਹਰੇਕ ਡਿਪਾਰਟਮੈਂਟ 'ਚ ਹੁੰਦੀਆਂ ਰਹਿੰਦੀਆਂ। ਚੰਗੇ ਕੰਮ ਕਰਨ ਵਾਲੇ ਨੂੰ ਕੋਈ ਸਲਾਹੁੰਦਾ ਨਹੀਂ, ਠੀਕ ਹੈ ਨਾ, ਉਹਨਾਂ ਜਿਨ੍ਹਾਂ ਨੇ ਨਹੀਂ ਕੰਮ ਕਰਨਾ ਉਹਨਾਂ ਨੇ ਅੜਚਣਾ ਅਡਾਉਣੀਆਂ, ਅੜਚਣਾ ਅਡਾਉਣੀਆਂ, ਰੁਕਾਵਟਾਂ ਅਡਾਉਣੀਆਂ, ਨਵਿਆਂ ਨੂੰ ਨੈਗੇਟਿਵ ਫੀਡਬੈਕ ਦੇਣੀ ਹੈ ਕਿ ਭਲੇ ਲੋਕੋ ਕਿਸੇ ਦਾ ਕੁਛ ਨਹੀਂ ਜਾਣਾ, ਚੰਗਾ ਤਾਂ ਚੰਗਾ ਹੀ ਰਹੂਗਾ।
1: ਜੀ ਬਿਲਕੁਲ ਬਿਲਕੁਲ, ਤੇ ਨਾਲ ਹੀ ਸੀਮਾ ਮਹਿਰਾ ਜੀ ਇੱਕ ਫੋਨ ਕਾਲ ਦਾ ਇਸ਼ਾਰਾ ਕਰ ਰਹੇ ਨੇ। ਹੈਲੋ ਹੈਲੋ,
2: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਬੈਨ ਜੀ ਨਾਮ ਤੇ ਪਤਾ ਦੱਸ ਦਿਓ।
2: ਮੈਂ ਜਸਵਿੰਦਰ ਕੌਰ ਬੋਲਦੀ ਹਾਂ ਜੀ, ਸਿਰੀਏ ਵਾਲੇ ਤੋਂ।
1: ਜੀ ਜਸਵਿੰਦਰ ਬੈਨ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਚ, ਕੀ ਗੱਲ ਸਾਂਝੀ ਕਰੋਗੇ ਸ਼ਰਮਾ ਜੀ ਨਾਲ?
2: ਸ਼ੁਕਰੀਆ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ, ਕਿਵੇਂ ਹੋ, ਠੀਕ ਹੋ ਭੈਣੇ?
2: ਹਾਂਜੀ ਵਧੀਆ ਹੈ, ਤੁਹਾਡੀ ਆਵਾਜ਼ ਸੁਣ ਕੇ ਉਦੋਂ ਵਧੀਆ ਹੋ ਜਾਈਦਾ ਜੀ।
0: ਭੈਣੇ ਭੈਣ ਦੀ ਆਵਾਜ਼ ਸੁਣ ਲਈ ਮੇਰਾ ਵੀ ਹੌਸਲਾ ਵਧ ਗਿਆ। ਬੱਚੇ ਪਰਿਵਾਰ ਦੱਸ ਭੈਣੇ, ਠੀਕ ਹੈ?
2: ਹਾਂਜੀ ਠੀਕ ਹੈ ਜੀ, ਪਰਮਾਤਮਾ ਦੀ ਕਿਰਪਾ ਜੀ।
0: ਪ੍ਰਾਹੁਣਾ ਕਿਵੇਂ ਆਪਣਾ?
2: ਬਾਗੋ ਬਾਗ ਹੈ ਜੀ, ਵਧੀਆ, ਦੋਨੇ ਹੀ ਸੁਣਦੇ ਹੁੰਦੇ ਅਸੀਂ ਰੇਡੀਓ ਹੈ ਜੀ।
0: ਠੀਕ ਹੈ ਠੀਕ ਹੈ, ਗਰਮੀ ਤਾਂ ਨੀ ਬੜੀ ਮੰਨਦਾ?
2: ਨਹੀਂ ਜੀ, ਏਸੀ ਚ ਬੈਠੇ ਆ ਜੀ।
0: ਆਏ ਹਾਏ ਆਏ ਹਾਏ, ਨਜ਼ਾਰੇ ਲਈ ਜਾਂਦੇ ਹੋ ਫਿਰ ਤਾਂ, ਹੈਨਾ?
2: ਹਾਂਜੀ
0: ਹਾਂ, ਇੱਧਰ ਪੈ ਗਿਆ ਮੀਂਹ ਆਪਣੇ ਪਿੰਡਾਂ ਵਾਲੇ ਪਾਸੇ, ਸਿਰੀ ਵਾਲੇ ਪਿਆ ਕਿ ਨਹੀਂ ਪਿਆ?
2: ਮੀਂਹ ਤਾਂ ਜੀ ਪੁੱਛੋ ਨਾ ਜੀ, ਵੱਟਾਂ ਢਾਤ ਗਿਆ ਇੰਨਾ ਪਿਆ ਮੀਂਹ।
0: ਅੱਛਾ
2: ਹਾਂਜੀ
0: ਹਾਂ, ਇੱਧਰ ਅਸੀਂ ਪਾਪੀ ਆ, ਮੁਕਤਸਰ ਵਾਲੇ ਤੇ ਬਠਿੰਡੇ ਵਾਲੇ ਸਾਡੇ ਵਾਲੇ ਪਾਸੇ ਘੱਟ ਪਿਆ।
2: ਚੱਲ ਕੋਈ ਨੀ ਜੀ, ਕਰੂ ਪਰਮਾਤਮਾ ਕਿਰਪਾ।
0: ਬਸ ਠੀਕ ਆ, ਕਿਰਪਾ ਕਰਵਾ ਦਿਓ ਭੈਣੇ। ਹੋਰ ਸੁਣਾਓ, ਪ੍ਰੋਗਰਾਮ ਕਿਵੇਂ ਲੱਗਦੇ ਭੈਣੇ ਆਪਣੇ?
2: ਪ੍ਰੋਗਰਾਮ ਤਾਂ ਜੀ ਬਹੁਤ ਵਧੀਆ, ਇੱਕ ਤੋਂ ਇੱਕ ਨੰਬਰ ਆ ਜੀ।
0: ਜੀ ਜੀ ਜੀ ਜੀ, ਤੇ ਕਿਹੜੇ
2: ਜੀ? ਇਹ ਤਾਂ ਗਿਆਨ ਦਾ ਭੰਡਾਰ ਆ ਜੀ, ਜੇ ਸੁਣੀਏ ਤਾਂ।
0: ਕਿਆ ਬਾਤ ਹੈ ਕਿਆ ਬਾਤ ਹੈ ਜੀ ਭੈਣੇ।
2: ਹਾਂਜੀ, ਤੇ ਇੱਕ ਜਿਹੜਾ ਸ਼ਨੀਵਾਰ ਨੂੰ ਪ੍ਰੋਗਰਾਮ ਚੱਲਦਾ ਉਹ ਮੈਂ ਸੁਬਹ ਜਰੂਰ ਸੁਣਦੀ ਆ ਜੀ।
0: ਅੱਛਾ ਕਿਹੜਾ ਭੈਣ ਜੀ?
2: ਜਿਹੜੇ ਤੁਸੀਂ ਸਵਾਲ ਪੁੱਛਦੇ ਹੁੰਦੇ
0: ਮਾਰਨਿੰਗ ਕੁਇਜ਼, ਠੀਕ ਹੈ।
2: ਹਾਂਜੀ, ਤੇ ਮੈਂ ਜਦੋਂ ਕੋਈ ਵਿਨਰ ਬਣ ਜਾਂਦਾ ਤਾੜੀਆਂ ਵੱਜਦੀਆਂ ਤੇ ਮੈਂ ਤਾੜੀ ਮਾਰਦੀ ਤੇ ਮੇਰੇ ਪੋਤਾ ਹੱਸੂਗਾ ਵੀ ਤਾੜੀ ਮਾਰੀ ਮੈਂ।
0: ਵਧੀਆ ਗੱਲ,
2: ਮੈਂ ਕਹੇ ਸਵਾਲ ਸਹੀ ਜਵਾਬ ਦਿੱਤੇ ਆ ਵੀ ਵਿਨਰ ਬਣਿਆ ਇਹਦੇ ਵਿੱਚ।
0: ਜੀ ਜੀ ਜੀ,
2: ਤੇ ਉਹ ਕਹਿੰਦਾ ਵੀ ਮੈਂ ਨੀ ਫੋਨ ਲਾਇਆ ਕਰੂੰਗਾ। ਮੈਂ ਕਿਹਾ ਕੋਈ ਨੀ ਵੀ, ਤੈਨੂੰ ਜਦੋਂ ਪਤਾ ਲੱਗ ਗਿਆ ਸਵਾਲ ਜਵਾਬ ਦਾ ਉਦੋਂ ਤੂੰ ਵੀ ਲਾਇਆ ਕਰੀ ਫੋਨ।
0: ਜੀ ਜੀ, ਉਹ ਬੱਚੇ ਨੂੰ ਸਿੱਖਦੇ ਆ, ਸਿੱਖਦੇ ਆ, ਸਿੱਖਣ ਨੂੰ ਬਹੁਤ ਕੁਛ ਆ।
2: ਉਹ ਵੀ ਸੁਣਦਾ ਹੈ ਜੀ ਸੁਬਹ
0: ਜੀ।
2: ਹਾਂਜੀ,
0: ਭੈਣੇ ਆਪਣਾ ਜਿਹੜੇ ਆਪਣਾ ਧਾਰਮਿਕ ਪ੍ਰੋਗਰਾਮ ਹੈ ਨਾ, ਉਹ ਵੀ ਬੱਚਿਆਂ ਨੂੰ ਸੁਣਾਇਆ ਕਰੋ, ਸਿੱਖਣ ਨੂੰ।
2: ਸੁਣਾਉਣੇ ਆ ਜੀ, ਅਸੀਂ ਜ਼ਰੂਰ ਸੁਣਾਉਣੇ ਉਹਨਾਂ ਨੂੰ ਕੋਲੇ ਬਾ ਕੇ। ਇੱਕ ਜਦੋਂ ਅਸੀਂ ਸੁਬਹ 6 ਵਜਣ ਤੋਂ ਪਹਿਲਾਂ ਹੀ ਲਾ ਦੇਣਾ ਰੇਡੀਓ ਜੀ।
0: ਜੀ ਜੀ ਜੀ, ਭੈਣੇ ਕੀ ਕੰਮ ਕਰ ਕੀ ਕਰਦੇ ਆ ਤੁਸੀਂ?
2: ਅਸੀਂ ਜੀ ਘੋੜੀਆਂ ਰੱਖੀਆਂ ਹੋਈਆਂ ਜੀ ਸਾਡੀਆਂ।
0: ਜੀ ਜੀ ਜੀ ਜੀ ਜੀ ਜੀ,
2: ਹਾਂਜੀ, ਜਿਵੇਂ ਤੁਸੀਂ ਕਿਹਾ ਪ੍ਰਾਹੁਣਾ ਪ੍ਰਾਹੁਣਾ ਕੱਲ ਸ਼ੂਟਿੰਗ ਤੇ ਜਾ ਕੇ ਆਇਆ ਗੱਗੂ ਗਿੱਲ ਦੀ ਤੇ ਜੀ ਫਿਲਮ ਦੀ ਤੇ।
0: ਕੀ ਬਾਤ ਹੈ, ਘੋੜੀਆਂ ਤਾਂ ਮੇਰੀਆਂ ਵੀ ਰੱਖੀਆਂ ਹੋਈਆਂ।
2: ਅੱਛਾ ਜੀ
0: ਹਾਂ, ਕਿਹੜੀ ਨਸਲ ਆ ਤੁਹਾਡੇ ਕੋਲੇ?
2: ਆਸਮੇ ਦੋਨੇ ਜੀ।
0: ਕਿਹੜੀ ਕਿਹੜੀ ਨਸਲ ਆ ਤੁਹਾਡੇ ਕੋਲੇ?
2: ਸਾਡੇ ਤਾਂ ਨੁਗਰੇ ਆ ਜੀ, ਵੱਧ ਆਪਣੇ ਕਿਹੜੇ ਆ ਜੀ?
0: ਨੁਕਰੀ ਤੇ ਮਾਰਵਾੜੀ ਆ ਮੇਰੇ ਕੋਲੇ ਆ।
2: ਅੱਛਾ ਬਾਈ, ਪਿੰਡ ਕਿਹੜਾ ਤੁਹਾਡਾ?
0: ਮੇਰਾ ਮੁਕਤਸਰ ਆ ਭੈਣੇ, ਸਾਡਾ ਤਾਂ ਸਾਰੇ ਘੋੜਿਆਂ ਦੇ ਸ਼ੌਂਕੀ ਆ।
2: ਅੱਛਾ ਜੀ,
0: ਘੋੜੇ ਘੋੜੀਆਂ ਰੱਖਣ ਦੇ ਸ਼ੌਂਕੀ ਆ।
2: ਹਾਂਜੀ, ਮੁਕਤਸਰ ਖਾਸ ਜੀ?
0: ਮੁਕਤਸਰ ਹਾਂ, ਨਾਲ ਪਿੰਡ ਆ ਭੈਣੇ, ਤੇ ਰਹਿੰਦੇ ਸ਼ਹਿਰ ਚ ਹੀ ਆ।
2: ਅੱਛਾ ਕਿਹੜਾ ਪਿੰਡ ਆ ਜੀ, ਫਿਰ ਮਿਲਣਗੇ ਤੁਹਾਨੂੰ ਉੱਥੇ ਘੋੜੀਆਂ ਵਾਲੇ ਤਾਂ ਫਿਰ ਤੁਹਾਨੂੰ ਪਤਾ।
0: ਮੇਰਾ ਪਿੰਡ ਕਾਨੇ ਵਾਲੀ ਪੈ ਜਾਂਦਾ ਜੀ, 7 ਕਰੋੜ ਤੇ, ਕਾਨੇ ਵਾਲੀ ਸ਼ਿਪਰਾ ਕੁੱਕਰੀਆਂ ਜਾਣਦਾ ਹੋਣਾ ਬਾਈ।
2: ਹਾਂਜੀ ਕੋਈ ਨੀ ਜੀ, ਮਿਲਣਗੇ ਤੁਹਾਨੂੰ ਜਰੂਰ, ਬਹੁਤ ਦੂਰ ਦੂਰ ਤੀ ਜਾਣ ਪਛਾਣ ਘੋੜੇ ਘੋੜੀਆਂ ਵਾਲਿਆਂ ਨਾਲ।
0: ਹਾਂ ਠੀਕ ਆ ਭੈਣੇ। ਭੈਣੇ ਜੇ ਇੱਕ ਸਲਾਹ ਦੇ ਤੂੰ, ਮੇਰੀ ਸਿਆਣੀ ਭੈਣ ਆ, ਇਹ ਜਿਹੜਾ ਸਰੋਤਾ ਮੰਚ, ਜਿਵੇਂ ਆਪਾਂ ਦੋਨੇ ਭੈਣ ਭਰਾ ਅੱਜ ਗੱਲ ਕਰੀ ਜਾਂਦੇ ਆ, ਪ੍ਰਾਹੁਣੇ ਨਾਲ ਵੀ ਘਰੇਲੂ ਗੱਲਾਂ ਕਰ ਲਈਆਂ ਹੈਨਾ, ਤੇ ਐਂ ਮੰਗਲਵਾਰ ਚੱਲਦਾ, ਜਿਹਨੂੰ ਆਪਾਂ ਅੱਧੇ ਘੰਟੇ ਦਾ ਰਿਕਾਰਡ ਕਰਕੇ ਚਲਾ ਦਈਏ, ਕਿਵੇਂ ਜੇ ਲੱਗੂਗਾ?
2: ਨਹੀਂ ਜੀ, ਇਹ ਤੁਹਾਨੂੰ ਚੰਗਾ ਲੱਗਦਾ ਜੇ ਐਂ ਆਵਾਜ਼ ਸੁਣਨ ਨੂੰ ਵਧੀਆ ਲੱਗਦਾ, ਤਰ੍ਹਾਂ ਤਰ੍ਹਾਂ ਦੀਆਂ ਰਾਇਆਂ ਦਿੰਦੇ ਆ ਜੀ।
0: ਹਾਂ ਆ ਬਿਖ ਮਮਤਾ,
2: ਸਵਾਲ ਜਿਹਾ ਨੀ ਆਉਂਦਾ ਸੁਣਨ ਦਾ ਜਿਹੜਾ ਰਿਕਾਰਡ ਕੀਤਾ।
0: ਹਾਂ ਹਾਂ, ਉਹ ਫਿਰ ਜਿਹੜਾ ਹੈਗਾ ਕਿ ਮੇਲਾ ਸੁਣਨਾ ਸੁਣਨਾ ਜਿਹਾ ਲੱਗੂਗਾ। ਬੋਲੀ ਪਾ ਦਿੰਦੇ ਭੈਣੇ, ਬੋਲੀ ਪਾ ਦਿੰਦੇ ਆ, ਤੇ ਮਮਤਾ ਬੋਲੀ ਨੀ ਔੜਦੀ ਕੋਈ। ਨੀ ਤੇਰਾ ਮਾਰਾ ਮੈਂ ਚੜਿਆ ਕਿੱਕਰ ਤੇ, ਤੇਰਾ ਮਾਰਾ ਮੈਂ

0: नी तेरा मारा मैं चढ़िया के करते तू दातण ना कर दी नी पासा वटके लंगी कोल दी मेरी सी कुट पीती हुण क्यों तोड़ गई सजना नाल परीति हुण क्यों तोड़ गई
1: ਵਾਜੀ ਵਾਹ ਨਾਲ ਦੀ ਨਾਲ
0: ਠੀਕ ਹੈ ਭੈਣੇ ਠੀਕ ਹੈ ਸਤਿ ਸ੍ਰੀ ਅਕਾਲ
1: ਜੀ 1:02:05 ਦਾ ਸਮਾਂ ਤੇ ਦੋ ਦੋ ਲਾਈਨਾਂ ਦੇ ਖੱਤ ਨੇ ਜੀ ਪਰਮਜੀਤ ਕੌਰ ਬਠਿੰਡਾ ਤੋਂ ਕਹਿੰਦੇ ਨੇ ਜੀ ਸਰ ਸਰੋਤਾ ਮੰਚ ਮੰਗਲਵਾਰ ਤੇ ਸ਼ੁੱਕਰਵਾਰ ਹੀ ਰੱਖਣਾ ਦਿਨ ਵੀ ਇਹੀ ਰੱਖਣਾ ਤੇ ਕਹਿੰਦੇ ਜੀ ਪ੍ਰੋਗਰਾਮ ਵੀ ਲਾਈਵ ਹੀ ਚੱਲਦੇ ਵਧੀਆ ਲੱਗਦੇ ਨੇ ਤੇ ਨੱਥੂ ਰਾਮ ਸ਼ਰਮਾ ਜੀ ਦਾ ਖੱਤ ਆਪਾਂ ਪੜ੍ਹ ਚੁੱਕੇ ਹਾਂ ਪਰ ਉਹਨਾਂ ਦਾ ਜਵਾਬ ਇਹੀ ਆਇਆ ਕਿ ਮੰਗਲਵਾਰ ਤੇ ਸ਼ੁੱਕਰਵਾਰ ਲਾਈਵ ਹੀ ਰੱਖਣਾ ਤੇ ਇਹ ਤਾਂ ਵੈਸੇ ਖੁਸ਼ ਵੀ ਹੋ ਗਿਆ ਕਿ ਜੇ ਤੁਸੀਂ ਪੈਗਾਮ ਵੀ ਲਾਈਵ ਕਰ ਰਹੇ ਹੋ ਤਾਂ
0: ਹਾਂ ਇਹ ਜਸਟ ਆਪਣਾ ਪਰਿਵਾਰ ਹੈ ਪਰਿਵਾਰ ਦੇ ਨਾਲ ਜਿਹੜਾ ਹੈਗਾ ਕਿ ਸਾਂਝਾ ਮਤਾ ਅੱਜ ਪਾਇਆ ਸੀਗਾ ਠੀਕ ਹੈ ਨਾ ਕਿ ਸਰੋਤਿਆਂ ਦੀ ਰਾਏ ਪੈਗਾਮ ਵਾਲੀ ਮੈਨੂੰ ਬੜੀ ਵਧੀਆ ਲੱਗੀ ਗੱਲ ਠੀਕ ਹੈ ਨਾ ਕਿ ਪੈਗਾਮ ਦਾ ਜੋ ਇੰਪੈਕਟ ਆਪਣਾ ਲਾਈਵ ਦੇ ਵਿੱਚ ਆਊਗਾ ਠੀਕ ਹੈ ਨਾ ਇੱਕ ਉਚੇਚਾ ਤਿਆਰੀ ਹੋਊਗੀ ਹੁਣ ਤਾਂ ਜਿਹੜਾ ਹੈਗਾ ਕਈ ਵਾਰੀ ਸਰੋਤਾ ਆਪਾਂ ਨੂੰ ਪੈਗਾਮ ਘੱਟ ਭੇਜਦੇ ਆ ਤੇ ਉਹ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅੱਗੇ ਪਿੱਛੇ ਹੋ ਜਾਂਦਾ ਹੁਣ ਸਰੋਤਾ ਵੀ ਕਮਰ ਕੱਸੇ ਕਰਿਆ ਕਰਨਗੇ ਕਿ ਲੈ ਵੀ ਅੱਜ ਵਿਜੇ ਲਕਸ਼ਮੀ ਨੇ ਆਉਣਾ ਠੀਕ ਹੈ ਨਾ ਤੇ ਅੱਜ ਮਮਤਾ ਨੇ ਆਉਣਾ ਅੱਜ ਸੀਮਾ ਮਹਿਰਾ ਨੇ ਆਉਣਾ ਤੇ ਹਰੇਕ ਕੰਪੇਅਰ ਦਾ ਅਨਾਊਂਸਰ ਦਾ ਆਪਣੇ ਦਾ ਅਲੱਗ ਅਲੱਗ ਇੱਕ ਸਰੋਤਾ ਵਰਗ ਹੈ ਕੋਈ ਮਮਤਾ ਜੀ ਨੂੰ ਪਸੰਦ ਕਰਦਾ ਕੋਈ ਕਿਰਨ ਨੂੰ ਪਸੰਦ ਕਰਦਾ ਕੋਈ ਸੁਖਜੀਤ ਨੂੰ ਕੋਈ ਸੀਮਾ ਮਹਿਰਾ ਜੀ ਨੂੰ ਪਸੰਦ ਕਰਦਾ ਤੇ ਉਹ ਇੱਕ ਉਹਨਾਂ ਨੂੰ ਵੱਖਰਾ ਚਾਅ ਚੜਿਆ ਕਰੂਗਾ ਕਿ ਅੱਜ ਸੀਮਾ ਜੀ ਨੇ ਪੈਗਾਮ ਪੇਸ਼ ਕਰਨਾ ਹੈ ਨਾ ਤੇ ਸੀਮਾ ਦੇ ਨਾਲ ਲਾਈਵ ਮੇਰੀਆਂ ਖੁੱਲੀਆਂ ਗੱਲਾਂ ਹੋਣਗੀਆਂ ਤੇ ਸ਼ੇਰੋ ਸ਼ਾਇਰੀ ਹੋਊਗੀ ਤੇ
1: ਆਪਣੇ ਆਪ ਘਰੋਂ ਵੀ ਤਿਆਰ ਕਰਕੇ ਅਸੀਂ ਵੀ
0: ਤਿਆਰ ਵੀ ਕਰਾਂਗੇ ਤੁਸੀਂ ਵੀ ਤਿਆਰੀ ਕਰਕੇ ਆਉਂਗੀਆਂ ਹਨਾ ਤੇ ਵਧੀਆ ਚੋਇਸ ਦੇ ਵੱਧ ਤੋਂ ਵੱਧ ਤੁਹਾਡੇ ਚ ਵੀ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋਊਗੀ ਲੈ ਵੀ ਵਿਜੇ ਲਕਸ਼ਮੀ ਲੈ ਗਈ ਨੰਬਰ ਤੇ ਅਗਲੀ ਵਾਰੀ ਮੈਂ ਬੱਟ ਕੱਢਿਆ ਮੈਂ ਲਾਊ ਚਾਹੁੰਦੇ ਚਾਹੁੰਦੇ ਗੀਤ ਠੀਕ ਹੈ ਨਾ ਤੇ ਵਧੀਆ ਮੈਨੂੰ ਬਹੁਤ ਵਧੀਆ ਸਲਾਹ ਲੱਗੀ ਉਹ ਪੈਗਾਮ ਆਪਾਂ ਲਾਈਵ ਕਰਾਂਗੇ
1: ਜੀ ਤੇ ਇਹ ਜਲਦੀ ਜਲਦੀ ਨਾਲ ਦੋ ਤਿੰਨ ਖੱਤ ਨੇ ਉਹ ਆਪਾਂ ਸ਼ਾਮਿਲ ਕਰ ਲਈਏ ਸ਼ਰਮਾ ਜੀ ਦੀ ਅਗਵਾਈ ਹੇਠ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ 30 ਅਪ੍ਰੈਲ ਨੂੰ ਸ਼ੁਰਲੀਆਂ ਪ੍ਰੋਗਰਾਮ ਨੇ ਵੱਟ ਕੱਢਤੇ ਸਰੋਤਾ ਮੰਚ ਮਮਤਾ ਅਰੋੜਾ ਸੁਖਜੀਤ ਕੌਰ ਨੇ ਵਧੀਆ ਪੇਸ਼ ਕੀਤਾ 1 ਜੁਲਾਈ ਨੂੰ ਦੀਪਾ ਚਾਵੜਾ ਜੀ ਨੇ ਅੰਮ੍ਰਿਤ ਵੇਲਾ ਵਧੀਆ ਪੇਸ਼ ਕੀਤਾ
0: ਦੀਪਾ ਦੀ ਤਾਰੀਫ ਲਗਾਤਾਰ ਆਈ ਹੈ ਪਹਿਲਾਂ ਵੀ ਆਈ ਹੈ ਦੀਪਾ ਜੀ ਵੱਲੋਂ ਧੰਨਵਾਦ ਦੀਪਾ ਵਧਾਈ ਦੀ ਪਾਤਰ
1: ਜੀ ਸਜਰੀ ਸਵੇਰ ਦਲਬੀਰ ਸਿੰਘ ਤੇ ਦੀਪਾ ਚਾਵੜਾ ਨੇ ਵਧੀਆ ਪੇਸ਼ ਕੀਤਾ ਦਲਬੀਰ ਸਿੰਘ ਤੇ ਦੀਪਾ ਚਾਵੜਾ ਨੇ ਗੀਤ ਪਟਾਰਾ ਵੀ ਇੰਨਾ ਵਧੀਆ ਪੇਸ਼ ਕੀਤਾ ਕਿ ਇਹਨਾਂ ਨੂੰ ਇਨਾਮ ਦੇਣ ਵਾਲਾ ਹੈ ਘਰ ਪਰਿਵਾਰ ਸੀਮਾ ਮਹਿਰਾ ਸੁਖਦੀਪ ਕੌਰ ਨੇ ਵਧੀਆ ਪੇਸ਼ ਕੀਤਾ ਤੇ ਹੈਲੋ ਫਰਮਾਇਸ਼ ਵਿੱਚ ਫਿਲਮੀ ਅਫਸਾਨੇ ਅਰਤਰਾ ਨੇ ਮੀਨਾਕਸ਼ੀ ਸ਼ਸ਼ਾਦਰੀ ਤੇ ਸੀਮਾ ਕਟਾਰੀਆ ਨੇ ਪੇਸ਼ਕਾਰੀ ਵਧੀਆ ਲੱਗੀ ਸੁਰੀਲੀ ਦੁਪਹਿਰ ਕਰਮਜੀਤ ਕੌਰ ਦਾ ਕਿਆ ਬਾਤ ਹੈ ਅੱਖਰ ਬੋਲਦੇ ਨੇ ਮੁਸਕਰਾਹਟ ਦੀ ਵਿਆਕਰਨ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਾ ਸ਼ਰਮਾ ਜੀ ਦਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਵਧੀਆ ਚੱਲ ਰਿਹਾ ਸ਼ਾਮ ਸੋਹਣੀ ਪੰਜ ਪਾਨੀਆਂ ਦੇ ਗੀਤ ਵਿਜੇ ਲਕਸ਼ਮੀ ਨੇ ਵਧੀਆ ਪੇਸ਼ ਕੀਤਾ ਸ਼ੁਰਲੀਆਂ ਮਮਤਾ ਅਰੋੜਾ ਸੀਮਾ ਮਹਿਰਾ ਨੇ ਵਧੀਆ ਪੇਸ਼ ਕੀਤਾ ਅਗਲੇ ਦਿਨ 2 ਜੁਲਾਈ ਨੂੰ ਦਲਬੀਰ ਸਿੰਘ ਦਾ ਗੀਤ ਪਟਾਰਾ ਕਹਿੰਦੇ ਜੀ ਬਹੁਤ ਵਧੀਆ ਲੱਗਾ ਸੀਮਾ ਕਟਾਰੀਆ ਦੇ ਗੀਤ ਦੀ ਚੋਣ ਵੀ ਕਹਿੰਦੇ ਬਹੁਤ ਵਧੀਆ ਸੀਗੀ 12:30 ਤੇ ਰੱਬ ਨੇ ਬਣਾਈਆਂ ਜੋੜੀਆਂ ਮਮਤਾ ਅਰੋੜਾ ਜੀ ਨੇ ਮਨਜੀਤ ਬਾਂਸਲ ਤੇ ਡਾਕਟਰ ਪੌਮੀ ਬਾਂਸਲ ਨਾਲ ਬੜੀ ਵਧੀਆ ਗੱਲਬਾਤ ਕੀਤੀ ਕਰਮਜੀਤ ਕੌਰ ਨੇ ਹੈਲੋ ਫਰਮਾਇਸ਼ ਵਧੀਆ ਪੇਸ਼ ਕੀਤਾ ਸਾਰੇ ਹੀ ਪ੍ਰੋਗਰਾਮ ਕਰਮਜੀਤ ਦੇ ਜਿਹੜੇ ਉਸ ਦਿਨ ਸੀਗੇ ਇਹਨਾਂ ਨੂੰ ਸਾਰੇ ਪ੍ਰੋਗਰਾਮ ਵਧੀਆ ਲੱਗੇ ਨੇ ਖੁਸ਼ਪ੍ਰੀਤ ਸ਼ੇਰਗਿੱਲ ਤੇ ਮਨਦੀਪ ਕੋਟਲੀ ਜੀ ਨੇ ਪੰਜ ਪਾਨੀਆਂ ਦੇ ਗੀਤ ਬਹੁਤ ਵਧੀਆ ਪੇਸ਼ ਕੀਤਾ ਖੁਸ਼ਪ੍ਰੀਤ ਸ਼ੇਰਗਿੱਲ ਕਹਿੰਦੇ ਜਿੱਥੇ ਵੀ ਜਾਂਦੇ ਨੇ ਛਾ ਜਾਂਦੇ ਨੇ ਸੂਝਵਾਨ ਭੈਣ ਜੀ ਨੇ ਰਾਖੇ ਸਰਹੱਦਾਂ ਦੇ ਗੀਤ ਪਟਾਰਾ ਸੁਖਦੀਪ ਕੌਰ ਨੇ ਕਹਿੰਦੇ ਜੀ ਵਧੀਆ ਪੇਸ਼ ਕੀਤਾ ਗੀਤਕਾਰ ਦਲੀਪ ਸਿੰਘ ਸਿੱਧੂ ਕਣਕਵਾਲੀਆ ਜਿਸ ਦਾ ਗੀਤ ਹੈ ਮਲਕੀ ਲੰਮੀ ਧੌਣ ਕਸੀਦਾ ਕੱਢਦੀ ਮਲਕੀਏ ਕੱਢਦੀ ਕਹਿੰਦੇ ਪਿਆਰ ਕੁੜੇ ਇਹ ਗੀਤ ਕਹਿੰਦੇ ਜੀ ਮੈਂ ਬਚਪਨ ਵਿੱਚ ਸੁਣਿਆ ਸੀ ਇਸ ਬਾਰੇ ਵੀ ਜ਼ਰੂਰ ਕੋਈ ਪ੍ਰੋਗਰਾਮ ਤਿਆਰ ਕਰੋ ਏ ਸੀ ਜੀ ਖੱਤ ਪਿੰਡ ਸੰਦੋਹਾ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਪੁੱਛੋ ਮੰਡੀ ਤੋਂ ਸਿਕੰਦਰ ਸੰਦੋਹਾ
0: ਹਾਂ ਦੋ ਆਈਡੀਆ ਤਿੰਨ ਕੁ ਆਈਡੀਆਜ਼ ਮਿਲ ਗਏ ਲਾਈਵ ਦੇ ਵਿੱਚ ਆਪਾਂ ਨੂੰ ਮਿਲਦੇ ਆ ਮਮਤਾ ਜੈਮਲ ਫੱਤਾ ਠੀਕ ਹੈ ਤੇ ਕੀਮਾ ਮਲਕੀ ਤੇ ਆਪਾਂ ਪ੍ਰੋਗਰਾਮ ਨਹੀਂ ਪੇਸ਼ ਕੀਤਾ ਹਨਾ
1: ਬਿਲਕੁਲ ਬਿਲਕੁਲ
0: ਤੇ ਉਹ
1: ਆਪਣਾ ਛੋਟੇ ਹੁੰਦੇ ਕਿੱਸਾ ਸੁਣਿਆ ਸੀ
0: ਮਲਕੀ ਭਰਦੀ ਉਹ ਮਲਕੀ ਭਰਦੀ ਪਈ ਸੀ ਖੂਹ ਦੇ ਉੱਤੇ ਪਾਣੀ ਉਹ ਕੀ ਉਹ ਕੀ ਆ ਉਹ
1: ਮੈਨੂੰ ਤਾਂ ਪਹਿਲੀ ਲਾਈਨ ਹੀ ਪਤਾ ਸੀ ਮੈਂ ਤਾਂ ਬੋਲਤੀ ਅੱਗੋਂ ਕੰਮ ਤੁਹਾਡਾ ਹਾਂ ਜੀ
0: ਤੇ ਕੋਲ ਆ ਕੇ ਆਪਣਾ ਮਿਹਨਤ ਗੁਜ਼ਾਰੇ ਪਤਾ ਨਹੀਂ ਕੀ ਹਨਾ ਮਲਕੀ ਭਰਦੀ ਪਈ ਸੀ ਖੂਹ ਦੇ ਉੱਤੇ ਪਾਣੀ ਕੀਮਾ ਕੌਲਾ ਕੇ ਮਲ ਕੀ ਕਿਵੇਂ ਸੀ ਉਹ ਆਹੋ

0: ਗੁਜ਼ਾਰੇ ਹੈ ਨਾ,
1: ਤੇ
0: ਮਤਲਬ ਕਿ ਉਹ ਅਰਜ਼ ਗੁਜ਼ਾਰਦਾ, ਠੀਕ ਹੈ ਨਾ, ਕਿ ਮੈਨੂੰ ਪਾਣੀ ਪਿਆ ਦੇ ਕਿ ਛੰਨਾ ਪਾਣੀ ਦੇ। ਇਹ ਮੁਹੰਮਦ ਸਦੀਕ ਸਾਹਿਬ ਨੇ ਗਾਇਆ ਸੀ ਮੇਰੇ ਖਿਆਲ ਦੇ ਵਿੱਚ।
1: ਬਿਲਕੁਲ,
0: ਹਾਂ, ਮੁਹੰਮਦ ਸਦੀਕ ਸਾਹਿਬ ਤੇ ਰਣਜੀਤ ਕੌਰ ਦਾ ਗਾਣਾ ਸੀਗਾ
1: ਜੀ। ਸੀਰਾ ਟੇਲਰ ਖੋਖਰ ਵਾਲਾ ਤੋਂ ਕਹਿੰਦੇ ਜੀ ਪੈਗਾਮ ਲਾਈਵ ਕਰਨ ਲਈ ਧੰਨਵਾਦ, ਤੇ ਹਜੇ ਆਪਾਂ ਕੀਤਾ ਨੀ ਵੈਸੇ,
0: ਕੀਤਾ ਨੀ ਵੀਰ ਜੀ, ਹਜੇ ਤਾਂ ਸਲਾਹ ਮਸ਼ਵਰਾ ਹੋਊਗਾ ਜਿਹੜੇ ਹੈਗੇ ਉੱਚ ਅਫਸਰਾਂ ਨਾਲ, ਤੇ ਇਹ ਤਾਂ ਜਸਟ ਇੱਕ ਜਿਹੜਾ ਹੈਗਾ ਬਾਤ ਪਾਈ ਸੀ ਤੁਹਾਡੇ ਮੂਹਰੇ, ਤੇ ਉਹ ਬਾਤ ਫਰੂਟਫੁਲ ਰਿਜ਼ਲਟ ਆਪਾਂ ਨੂੰ ਮਿਲ ਗਏ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਕ ਆਪਣਾ ਕੀਮਾ ਮਲਕੀ ਹੋ ਗਿਆ ਹਨਾ, ਤੇ ਹੋਰ ਕਿਹੜਾ ਸੀਗਾ, ਆਪਾਂ ਰਾਜਾ ਹਰੀਸ਼ ਚੰਦਰ ਤੇ ਵੀ ਆਪਾਂ ਪ੍ਰੋਗਰਾਮ ਪੇਸ਼ ਕਰਨਾ ਹੈਗਾ, ਤੇ ਜੈਮਲ ਫੱਤਾ ਸਾਹਿਬ ਤੇ, ਤੇ ਬਾਕੀ ਧੰਨਵਾਦ ਜੀ। ਸੀਮਾ ਸੀਮਾ ਹੋ ਗਈ, ਠੀਕ ਹੈ ਨਾ, ਨਾ ਉਮਰ ਕੀ ਸੀਮਾ ਹੋ ਨਾ ਜਨਮ ਕਾ ਹੋ ਬੰਧਨ, ਜਬ ਪਿਆਰ ਕਰੇ ਕੋਈ ਤੋ ਦੇਖੇ ਕੇਵਲ ਯੇ ਮਨ,
1: ਠੀਕ ਹੈ ਨਾ।
0: ਸੀਮਾ ਮਹਿਰਾ ਸੀਮਾ ਕਟਾਰੀਆ ਕਟਾਰੀਆ ਸੀਮਾ ਕਟਾਰੀਆ ਸੀਮਾ ਮਹਿਰਾ ਹੋਈ ਪਈ ਹੈ, ਤੇ ਮਿਹਨਤੀ ਨੇ ਦੋਨੇ ਕੁੜੀਆਂ, ਮਿਹਨਤੀ ਹੈ। ਸੀਮਾ ਤਾਂ ਮੇਰੇ ਪਿੰਡ ਦੀ ਹੈ, ਕਟਾਰੀਆ ਮੁਕਤਸਰ ਤੋਂ ਆਉਂਦੀ ਹੈ, ਤੇ ਬਹੁਤ ਵਧੀਆ ਆਵਾਜ਼ ਹੈ, ਮਿੱਠੀ ਆਵਾਜ਼ ਹੈ, ਤੇ ਸੀਮਾ ਮਹਿਰਾ ਉਰਫ ਡੌਲੀ, ਠੀਕ ਹੈ ਨਾ, ਇਹਦੇ ਤੱਕ ਕਹਿਣੀ
1: ਸਰ ਲਾਈਨ ਆਏ ਸੀਗੇ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ,
0: ਦੇਖਾਂ ਲਿਆ
1: ਉਹ ਲੰਮਾ ਪੈਂਡਾ ਰਾਹੀ ਮਾਰ ਗਏ ਨੇ ਪਿਆਸੇ।
0: ਆਹੋ ਉਹ ਮਲਕੀ ਭਰਦੀ ਪਈ ਸੀ ਖੂਹ ਦੇ ਉੱਤੇ ਪਾਣੀ, ਉਹਨੇ ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ, ਉਹ ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ, ਐ ਜੇ ਸੀ ਪੁੱਤ।
1: ਹਾਂ ਜੀ ਜੀ ਜੀ, ਤੇ ਨਾਲ ਹੀ ਹੁਣ ਇੱਕ ਫੋਨ ਕਾਲ ਹੈ ਜੀ। ਹੈਲੋ,
2: ਹਾਂਜੀ ਭੈਣ ਜੀ, ਸਤਿ ਸ੍ਰੀ
1: ਅਕਾਲ। ਸਤਿ ਸ੍ਰੀ ਅਕਾਲ ਜੀ, ਰੇਡੀਓ ਸੈੱਟ ਤੋਂ ਥੋੜਾ ਦੂਰ ਹੋ ਜਾਓ।
2: ਅੱਛਾ ਜੀ,
0: ਹੈਲੋ,
2: ਹਾਂਜੀ ਹਾਂਜੀ, ਕਰਤਾ ਜੀ।
1: ਹਾਂਜੀ, ਜਲਦੀ ਜਲਦੀ ਆਪਣੀ ਗੱਲਬਾਤ ਸਾਂਝੀ ਕਰੀਏ ਪਹਿਲਾਂ ਆਪਾਂ।
2: ਹੈਲੋ,
0: ਹਾਂਜੀ ਬਾਈ ਜੀ, ਅੱਜ ਮੁੱਦੇ ਤੇ।
2: ਹਾਂਜੀ, ਸਤਿ ਸ੍ਰੀ ਅਕਾਲ ਸ਼ਰਮਾ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ
2: ਵੀਰ ਜੀ, ਤੁਹਾਡੇ ਨਾਲ ਗੱਲ ਨੀ ਹੋਈ, ਬਹੁਤ ਫੋਨ ਲਾਉਂਦੇ ਰਹਿੰਦੇ ਆ।
0: ਨਹੀਂ ਬਾਈ ਜੀ, ਅੱਜ ਹੋ ਗਈ, ਹੁਣ ਫਟਾਫਟ ਨਿਬੇੜੀ, ਆਪਾਂ ਇੱਕ ਮਿੰਟ ਹੀ ਰਹਿ ਗਿਆ, ਆਜੋ।
2: ਹਾਂਜੀ, ਬੇਨਤੀ ਹੈ ਵੀ ਇੱਕ ਤਾਂ ਤੁਸੀਂ ਕੁਲਦੀਪ ਮਾਨਕ ਦੇ ਜਰੂਰ ਸੁਣਾਉਂਦੇ ਰਿਹਾ ਕਰੋ,
0: ਠੀਕ ਹੈ ਬਾਈ।
2: ਹਾਂਜੀ, ਤੇ ਇੱਕ ਗੁਰੂ ਗੋਬਿੰਦ ਸਿੰਘ ਦੀਆਂ ਲੜੀਆਂ ਜ਼ਰੂਰ ਸੁਣਾਓ ਜੀ।
0: ਸੁਣਾ ਦਿਆਂਗੇ ਬਾਈ ਜੀ।
2: ਹਾਂਜੀ, ਗੁਰੂ ਗੋਬਿੰਦ ਸਿੰਘ ਦੀਆਂ ਲੜੀਆਂ ਸੁਣਦੇ ਰਹਿੰਦੇ ਆ ਜੀ, ਪਾਠ ਵੀ ਸੁਬਹ ਕਰੀ ਦਿਆਂਗੇ, ਉਸ ਸਮੇਂ ਯਾਦ ਆਉਂਦੀ ਹੈ ਗੱਲਬਾਤ।
0: ਨਹੀਂ ਕਰ ਦਿਆਂਗੇ ਵੀਰ ਜੀ,
2: ਗੁਰੂ ਗੋਬਿੰਦ ਸਿੰਘ ਦੀਆਂ ਲੜੀਆਂ ਦਾ ਜਰੂਰ ਕੋਈ ਨਾ ਕੋਈ
0: ਪੱਕਾ ਪੱਕਾ ਪੱਕਾ ਬਾਈ ਜੀ, ਵਾਅਦਾ ਤੁਹਾਡੇ ਨਾਲ, ਵਾਅਦਾ ਤੁਹਾਡੇ ਨਾਲ, ਜੁੜੇ ਰਹੋ।
2: ਘੱਟ ਆਉਂਦੀ ਹੈ ਜੀ,
0: ਬਸ ਤੁਹਾਡੀ ਆਵਾਜ਼ ਆ ਰਹੀ ਹੈ ਬਾਈ ਜੀ, ਅਗਲੀ ਵਾਰੀ ਫੋਨ ਕਰੀਓ, ਸਮਾਂ ਰਹਿ ਗਿਆ ਥੋੜਾ, ਤੇ ਜੁੜੇ ਰਹੋ ਸਾਡੇ ਨਾਲ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਮਮਤਾ ਜੀ, ਆਪਣਾ ਸਰੋਤਾ ਮੰਚ ਦਾ ਵਕਤ ਘੱਟ ਹੈ, ਤੇ ਮੇਰੇ ਖਿਆਲ ਚ ਆਪਾਂ ਨੂੰ ਘੰਟੇ ਦਾ ਪਤਾ ਨੀ ਲੱਗਿਆ, ਅੱਧੇ ਘੰਟੇ ਚ ਕੀ ਆਪਾਂ ਸਰੋਤਿਆਂ ਦੀ ਝੋਲੀ ਚ ਪਾਵਾਂਗੇ, ਉਹ ਵੀ ਪ੍ਰੀ ਰਿਕਾਰਡਡ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਆਪਾਂ ਹੁਣ ਸਰੋਤਿਆਂ ਤੋਂ ਆਪਾਂ ਇਜਾਜ਼ਤ ਲਈਏ, ਹਨਾ, ਫੇਰ ਮਿਲਣ ਦੀ ਆਸ ਨਾਲ, ਰੱਬ ਰਾਖਾ, ਆਮੀਨ।
3: ਪ੍ਰੋਗਰਾਮ ਸਰੋਤਾ ਮੰਚ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ, ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿਚ ਅਣਅਧਿਕ੍ਰਿਤ ਕਲੋਨੀਆਂ ਵਿਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਸਾਰੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਏ। ਇਹ ਫੈਸਲਾ ਚੰਡੀਗੜ੍ਹ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਸੋਧ ਨਾਲ ਉਨ੍ਹਾਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕੀਤਾ ਜਾ ਸਕੇਗਾ ਜਿੱਥੇ ਘੱਟੋ ਘੱਟ 25% ਪਲਾਟ ਪਹਿਲਾਂ ਹੀ ਬਣਾਏ ਜਾ ਚੁੱਕੇ ਨੇ। ਇਸ ਸਬੰਧੀ ਅਰਜ਼ੀਆਂ ਕਲੋਨੀ ਦੇ ਪ੍ਰਮੋਟਰ ਜਾਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 30 ਸਤੰਬਰ 2026 ਤੈਅ ਕੀਤੀ ਗਈ ਏ। ਸੂਬੇ ਵਿਚ 1 ਜੁਲਾਈ ਤੋਂ 30 ਸਤੰਬਰ ਤੱਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਮੰਤਰੀ ਮੰਡਲ ਨੇ ਕਈ ਪ੍ਰਮੁੱਖ ਨਾਗਰਿਕ ਸੇਵਾਵਾਂ ਲਈ ਸਰਕਾਰੀ ਫੀਸਾਂ ਤੇ ਸਹੂਲਤ ਖਰਚੇ ਮੁਆਫ਼ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਏ। ਇਸ ਤਹਿਤ ਜ਼ਰੂਰੀ ਨਾਗਰਿਕ ਸੇਵਾਵਾਂ ਵਿਚ ਛੋਟ ਦਿੱਤੀ ਜਾਏਗੀ, ਜਿਸ ਵਿਚ ਜਾਤ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਜਨਮ ਸਰਟੀਫਿਕੇਟ, 10ਵੀਂ ਤੇ 12ਵੀਂ ਜਮਾਤ ਦੇ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨਾ ਆਦਿ ਸੇਵਾਵਾਂ ਸ਼ਾਮਲ ਨੇ। ਜ਼ਮੀਨ ਮਾਲਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਜ਼ਮੀਨ ਹਾਸਲ ਕਰਨ ਦੌਰਾਨ ਕਿਸਾਨਾਂ ਨੂੰ ਵੱਧ ਲਾਭ ਦੇਣ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਲਾਭਾਂ ਨਾਲ ਸਬੰਧਿਤ ਮੌਜੂਦਾ ਨੀਤੀ

ਸੋਧਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਏ। ਉਸ ਦੇ ਨਾਲ ਹੀ ਕਈ ਹੋਰ ਕਦਮਾਂ ਦੀ ਵੀ ਸ਼ੁਰੂਆਤ ਕੀਤੀ ਗਈ ਏ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਹਰ ਬੱਚੇ ਲਈ ਇੱਕ ਸੁਰੱਖਿਆ ਕਵਚ ਤਿਆਰ ਕੀਤਾ ਜਾ ਰਿਹਾ ਹੈ। ਨਸ਼ਿਆਂ ਖਿਲਾਫ਼ ਹੁਣੇ ਲੜਾਈ ਥਾਣਿਆਂ ਅਤੇ ਨਸ਼ਾ ਛੁਡਾਓ ਕੇਂਦਰਾਂ ਤੋਂ ਅੱਗੇ ਵੱਧ ਕੇ ਸਕੂਲਾਂ ਅਤੇ ਕਲਾਸਰੂਮਾਂ ਤੱਕ ਪਹੁੰਚ ਗਈ ਏ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਹੁਨਰ ਅਤੇ ਗੁਪਤ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਏ। ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਹਨਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਏ ਜੋ ਹਰ ਰੋਜ਼ ਕਿਸ਼ੋਰ ਉਮਰ ਦੇ ਬੱਚਿਆਂ ਦੇ ਸੰਪਰਕ ਵਿੱਚ ਰਹਿੰਦੇ ਨੇ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਦੇ ਮਾਹਰਾਂ ਦੇ ਸਹਿਯੋਗ ਨਾਲ 9 ਜ਼ਿਲ੍ਹਿਆਂ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ 1400 ਤੋਂ ਵੱਧ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਗਈ ਏ ਤਾਂ ਜੋ ਨਸ਼ਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ, ਹਮਦਰਦੀ ਨਾਲ ਪ੍ਰਤੀਕਰਮ ਦੇ ਸਕਣ ਅਤੇ ਮਾਨਸਿਕ ਸਿਹਤ ਨੂੰ ਜਨ ਸਿਹਤ ਦੇ ਨਜ਼ਰੀਏ ਨਾਲ ਸਮਝ ਕੇ ਸੰਭਾਲ ਸਕਣ। ਚੰਡੀਗੜ੍ਹ ਵਿੱਚ ਮਸ਼ਹੂਰ ਸੁਖਨਾ ਝੀਲ ਦੇ ਰਾਸ਼ਟਰੀ ਪੱਧਰ ਤੇ ਸੁਰੱਖਿਅਤ ਵੈਟਲੈਂਡ ਦੀ ਚੱਲ ਰਹੀ ਵਿਗਿਆਨਕ ਤੌਰ ਤੇ ਗਾਰ ਕੱਢਣ ਦੀ ਸਫਾਈ ਨਾਲ ਇਸ ਦੀ ਪਾਣੀ ਦੀ ਸਮਰੱਥਾ ਵਿੱਚ ਕਰੀਬ 5.4 ਹੈਕਟੇਅਰ ਮੀਟਰ ਦਾ ਵਾਧਾ ਹੋਣ ਦੀ ਉਮੀਦ ਏ, ਜਿਸ ਨਾਲ ਇਸ ਦੀ ਲੰਮੇ ਸਮੇਂ ਦੀ ਚੁਗਿਰਦੇ ਸਬੰਧੀ ਸਥਿਰਤਾ ਵਿੱਚ ਵਾਧਾ ਹੋਏਗਾ। ਚੰਡੀਗੜ੍ਹ ਦੀ ਵੈਟਲੈਂਡ ਅਥਾਰਟੀ ਦੀ ਕੱਲ੍ਹ ਹੋਈ 5ਵੀਂ ਮੀਟਿੰਗ ਦੌਰਾਨ ਇਸ ਬਾਰੇ ਚਰਚਾ ਕੀਤੀ ਗਈ। ਸੁਖਨਾ ਵੈਟਲੈਂਡ ਦੀ ਸਾਂਭ ਸੰਭਾਲ ਤੇ ਵਿਗਿਆਨਕ ਪ੍ਰਬੰਧ ਦੇ ਉਦੇਸ਼ ਨਾਲ ਵੱਖ ਵੱਖ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਰਾਜਪਾਲ ਤੇ ਖੇਤਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠੇ ਮੀਟਿੰਗ ਹੋਈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਵੈਟਲੈਂਡ ਈਕੋਸਿਸਟਮ ਦੀ ਸੁਰੱਖਿਆ ਅਤੇ ਜੈਵ ਭਿੰਨਤਾ ਸੰਭਾਲ ਨੂੰ ਮਜ਼ਬੂਤ ਕਰਨ ਲਈ ਇੱਕ ਤਾਲਮੇਲ ਵਾਲਾ ਦ੍ਰਿਸ਼ਟੀਕੋਣ ਅਪਣਾਉਣ। ਪ੍ਰਸ਼ਾਸਕ ਨੇ ਸੁਖਨਾ ਵੈਟਲੈਂਡ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਸਥਿਤੀ ਬਾਰੇ ਵੀ ਵੇਰਵੇ ਮੰਗੇ ਤੇ ਸਬੰਧਤ ਵਿਭਾਗਾਂ ਨੂੰ ਪ੍ਰਵਾਸੀ ਪੰਛੀਆਂ ਦੀ ਭਿੰਨਤਾ ਅਤੇ ਆਬਾਦੀ ਨੂੰ ਆਕਰਸ਼ਿਤ ਕਰਨ ਲਈ ਰਿਹਾਇਸ਼ ਦੀ ਗੁਣਵੱਤਾ ਨੂੰ ਵਧਾਉਣ ਲਈ ਢੁਕਵੇਂ ਉਪਾਅ ਖੋਜਣ ਦੇ ਨਿਰਦੇਸ਼ ਦਿੱਤੇ। ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਬਠਿੰਡਾ ਵੱਲੋਂ ਵਿਸ਼ੇਸ਼ ਸਫਾਈ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਏ। ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਦੱਸਿਆ ਕਿ ਟੀਮਾਂ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਾਫ਼ ਸਫਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 5 ਜੂਨ ਤੋਂ 8 ਜੂਨ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਏ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵਿਭਾਗ ਨੇ ਅੱਜ ਅਤੇ ਕੱਲ੍ਹ ਵੀ ਭਾਰੀ ਮੀਂਹ ਦੀ ਇਸੇ ਤਰ੍ਹਾਂ ਦੇ ਮੌਸਮ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਏ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਰੋਪੜ ਵਿੱਚ 35.2 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਸਿਰਸਾ ਵਿੱਚ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 33.6 ਡਿਗਰੀ ਸੈਲਸੀਅਸ ਰਿਹਾ। ਅੱਜ ਸਵੇਰੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਬੱਲੋਵਾਲ ਸੁਖੇੜੀ ਵਿੱਚ ਘੱਟੋ ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਨਰਨੌਲ ਵਿੱਚ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRN ਜਲੰਧਰ। ਖ਼ਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ 1:15 ਤੇ 33 ਸੈਕਿੰਡ ਦਾ ਸਮਾਂ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਗੱਲ ਵਧੀਆ ਹੀ ਹੋਣਗੇ ਤੇ ਹੁਣ ਮੇਰੇ ਨਾਲ ਤੁਸੀਂ ਗੱਲ ਕਰੋਗੇ ਹੋਰ ਵੀ ਜ਼ਿਆਦਾ ਵਧੀਆ ਹੋ ਜਾਣਗੇ ਤੇ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਪਤਾ ਹੀ ਹੈ 0162-40-331 ਨੰਬਰ ਡਾਇਲ ਕਰਨਾ ਹੈ ਤੇ ਜੁੜ ਜਾਣਾ ਹੈ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਤੇ ਦੱਸਣੀ ਹੈ ਆਪਣੀ ਫਰਮਾਇਸ਼ ਤੇ ਹਿੰਦੀ ਗੀਤਾਂ ਵਿੱਚ ਤੁਸੀਂ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ। ਜਦੋਂ ਤੱਕ ਤੁਸੀਂ 0164-22-40-331 ਨੰਬਰ ਡਾਇਲ ਕਰਦੇ ਹੋ ਉਦੋਂ ਤੱਕ ਸੁਣਦੇ ਹਾਂ ਜੀ ਮੇਰੀ ਪਸੰਦ ਦੇ ਇਸ ਗੀਤ ਨੂੰ।

0: जी 0142-43-331 नंबर डायल हो चुका है जी। देखते हैं जी अगले कॉलर साढ़े ना कौन ते कितों जुड़े ने। हेलो हेलो
1: हेलो
0: हेलो
1: हेलो
0: ਸਤਿਗੁਰੂ ਜੀ ਕਿਸੇ ਤਕਨੀਕੀ ਕਾਰਨ ਕਰਕੇ ਸਾਡੇ ਤੱਕ ਆਵਾਜ਼ ਪਹੁੰਚ ਨਹੀਂ ਰਹੀ ਜੀ ਇਹਦਾ
1: ਸਤਿਗੁਰੂ ਜੀ
0: ਤੇ ਇਹਨਾਂ ਨੇ ਗੀਤ ਜ਼ਰੂਰ ਦੱਸਤਾ ਸੀ ਸਾਤ ਸਮੁੰਦਰ ਪਾਰ ਤੇ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਜੀ ਇਸ ਗੀਤ ਨੂੰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਹਾਸ਼ਮ ਸ਼ਾਹ ਦੀ ਮਹਾਨ ਰਚਨਾ ਕਿੱਸਾ ਸੱਸੀ ਪੁੰਨੂ।

0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ 1:39 ਤੇ 2 ਸੈਕਿੰਡ ਦਾ ਸਮਾਂ ਹੋ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਫੋਨ ਕਾਲਸ ਕਰ ਸਕਦੇ ਹੋ 0164-2240-331 ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ 0164-2240-331 ਨੰਬਰ ਹੋ ਚੁੱਕਾ ਹੈ ਡਾਇਲ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ
1: ਮੈਡਮ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ? ਮੇਜਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਜੀ ਤੁਹਾਡਾ
0: ਜੀ। ਗੀਤ ਦੱਸ ਦੋ ਜੀ, ਕਿਹੜਾ ਸੁਣਨਾ ਚਾਹੋਗੇ?
1: ਗੀਤ ਮੈਂ ਨਾ ਰੋਟੀ ਫਿਲਮ ਚ ਸੁਣਾ ਰਹੇ ਹੋ, ਗੋਰੇ ਰੰਗ ਚ ਨਾ ਕਿਸੇ ਨਾ ਕੁਮਾਰ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਸੁਣਦੇ ਆ ਜੀ ਇਸ ਗੀਤ ਨੂੰ। ਆਨੰਦ ਮਾਣੋ ਜੀ ਇਸ ਗੀਤ ਦਾ।
1: ਧੰਨਵਾਦ।
0: ਧੰਨਵਾਦ ਜੀ।

0: ਲਓ ਜੀ 0164-2240-341 ਨੰਬਰ ਡਾਇਲ ਹੋ ਚੁੱਕਾ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬੇਟਾ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
1: ਪਵਨ ਸ਼ਰਮਾ ਬੋਲਦਾ ਜੀ, ਰਾਮਾ ਮੰਡੀ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਬੇਟਾ।
0: ਤੇ ਗੀਤ ਦੱਸ ਦੋ ਜੀ, ਕਿਹੜਾ ਸੁਣਨਾ ਚਾਹੋਗੇ?
1: ਗੀਤ ਜੀ ਫਿਲਮ ਨੀਲਕਮਲ
0: ਜੀ।
1: ਹਾਂ, ਫਿਲਮ ਨੀਲਕਮਲ ਤੇ ਗੀਤ ਆ ਗਾਵਲ ਕੀ ਦਵਾਈ ਲੈਤੀ ਜਾ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਚਲਾਉਂਦੇ ਹਾਂ ਜੀ ਇਸ ਗੀਤ ਨੂੰ। ਧੰਨਵਾਦ ਜੀ।
1: ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। 0164240

0: ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। 0164-2240-331 ਨੰਬਰ ਡਾਇਲ ਹੋ ਚੁੱਕਾ ਹੈ ਜੀ। ਦੇਖਦੇ ਹਾਂ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
1: ਮੈਂ ਗੁਰਾ ਸਿੰਘ ਚਹਿਲ ਬੋਲਦਾ ਜੀ, ਗਣਪਤੀ ਪਿੰਡ ਤੋਂ।
0: ਗੁਰਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ।
1: ਠੀਕ ਹੈ ਜੀ, ਧੰਨਵਾਦ ਤੁਹਾਡਾ ਜੀ।
0: ਤੇ ਗੀਤ ਦੱਸ ਦੋ ਜੀ, ਕਿਹੜਾ ਸੁਣਨਾ ਚਾਹੋਗੇ?
1: ਛੋਲੇ ਫਿਲਮ ਚ ਸੁਣਨਾ ਜੀ, ਕੋਈ ਸੀਜ਼ਨ।
0: ਠੀਕ ਹੈ ਜੀ, ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਕਰਦੇ ਹਾਂ ਇਸ ਗੀਤ ਨੂੰ ਪੂਰਾ ਜੀ। ਧੰਨਵਾਦ ਜੀ,
1: ਧੰਨਵਾਦ ਜੀ, ਧੰਨਵਾਦ।

ਨਾਲ। ਸਾਡਾ ਸੰਪਰਕ ਨੰਬਰ ਹੈ 78-379-63-306। ਈਮੇਲ ਆਈਡੀ ਹੈ aarfm.bti@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78-379-63-306।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ।

0: ਜੀ 0164-2243-31 ਨੰਬਰ ਡਾਇਲ ਹੋ ਚੁੱਕਾ ਹੈ ਜੀ। ਦੇਖਦੇ ਹਾਂ ਅਗਲੇ ਤੇ ਆਖੀਰਲੇ ਕਾਲਰ ਸਾਡੇ ਨਾਲ ਕੌਣ ਜੁੜੇ ਨੇ। ਹੈਲੋ
1: ਹੈਲੋ
0: ਹਾਂਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਸੁਖਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤੇ ਤੁਸੀਂ ਗੀਤ ਦੱਸ ਦਿਓ ਜੀ, ਕਿਹੜਾ ਸੁਣਨਾ ਚਾਹੋਗੇ?
1: ਗੀਤ ਮੈਨੂੰ ਸੁਣਾ ਦੋ। ਫਿਲਮ ਹੈ ਲਵ ਸਟੋਰੀ, ਉਹਦੇ ਵਿੱਚ ਗੀਤ ਹੈ ਤੇਰੀ ਯਾਦ ਆ ਰਹੀ ਹੈ।
0: ਠੀਕ ਹੈ ਜੀ, ਤੁਹਾਡੇ ਰੇਡੀਓ ਸੈੱਟ ਤੇ ਪਹੁੰਚ ਰਿਹਾ ਜੀ ਇਹ ਗੀਤ, ਆਨੰਦ ਮਾਣੋ ਇਸ ਗੀਤ ਦਾ।
1: ਥੈਂਕ ਯੂ,
0: ਧੰਨਵਾਦ ਜੀ।

ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ ਅਤੇ ਤੁਸੀਂ ਆਨੰਦ ਮਾਣੋ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 121.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ 2:30 ਵੱਜ ਚੁੱਕੇ ਨੇ ਜੀ। ਸਮਾਂ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਲਓ ਜੀ, ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਪਹਿਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਅਮਲੇਸ਼ਵਰ ਤੋਂ, ਦੌਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਜੋਤੀ, ਰੇਜਾਂਸ਼ ਠਾਕੁਰ ਅਤੇ ਇਹਨਾਂ ਦੇ ਨਾਲ ਹੀ ਭਾਟਾਪਾਰਾ ਦੰਤਰੇਂਗੀ ਤੋਂ ਦਵਾਰਿਕਾ ਪ੍ਰਸਾਦ ਵਰਮਾ ਅਤੇ ਕਿਸ਼ੋਰ ਕੁਮਾਰ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਮਸੀਤਾ ਡੱਬ ਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ ਅਤੇ ਅਮਨ ਗਿੱਲ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹਰਜੀਤ ਹਰਮਨ ਦੇ ਗਾਏ ਇਸ ਗੀਤ ਨੂੰ।

0: ਕੁਝ ਨਗਮੇ ਦਿਲਾਂ ਦੀ ਧੜਕਣ ਬਣ ਜਾਂਦੇ ਹਨ।
1: ਬਹੁਤ ਪਿਆਰ ਕਰਦੇ ਹੈ ਤੁਮਕੋ ਸਨਮ,
0: ਅਤੇ ਕੁਝ ਫਨਕਾਰ ਸਦੀਆਂ ਤੱਕ ਯਾਦ ਰਹਿੰਦੇ ਨੇ।
1: ਮੇਰੇ ਸਵਾਲੋਂ ਕਾ ਜਵਾਬ ਦੋ।
0: ਜੀ ਸਰੋਤਿਓ, ਅਜਿਹੀ ਹੀ ਅਮਰ ਸੁਰਾਂ ਦੇ ਮਾਲਕ SP ਬਾਲਾ ਸੁਬਰਾਮਨੀਅਮ ਜੀ ਨੂੰ ਸਮਰਪਿਤ ਵਿਜੇ ਲਕਸ਼ਮੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ।

ਜੀ, ਖਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਜੀ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਮਹਿਸ ਗੇਟ ਨਾਭਾ ਤੋਂ, ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਵਿਰਕ ਤੇ ਮੀਕਾ ਵਿਰਕ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਤੇ ਮਲਕੀਤ ਕੁੜਿਆਣਾ। ਪਿੰਡ ਗੰਗਾ, ਤਹਿਸੀਲ ਨਥਾਣਾ, ਡਾਕਖਾਨਾ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਰੰਮੀ ਹਰਨਾਜ਼ ਤੇ ਸੋਨੀ ਸਿੱਧੂ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦਵਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ ਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ ਤੇ ਇਹਨਾਂ ਦੇ ਦੋਸਤ ਕੁਲਵੰਤ ਮਲੋਟ ਤੋਂ ਫਰਮਾਇਸ਼ ਕਰ ਰਹੇ ਨੇ ਜੀ। ਸੁਰਿੰਦਰ ਕੌਰ ਤੇ ਹਰਚਰਨ ਗਰੇ

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਜੀ 2:45 ਤੇ 15 ਸੈਕਿੰਡ ਦਾ। ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਰੀਲੀ ਦੁਪਹਿਰ, ਜਿਸ ਤਹਿਤ ਤੁਹਾਡੇ ਖਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੀ। ਖਤ ਪਹੁੰਚਿਆ ਹੈ ਜੀ ਸਾਡੇ ਕੋਲ ਰਾਵਲ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਪਾਸੋਂ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਰੂ ਸ਼੍ਰੀ ਮੁਕਤਸਰ ਸਾਹਿਬ ਤੋਂ, ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕੋਠੇ ਢਾਬਾ ਵਾਲੇ, ਨੀਲਾ ਸਰਾਂ ਪਿੰਡ ਗੰਗਾ ਕਾਲਾ ਹਲਵਾਈ ਕੋਟਲੀ ਤੋਂ। ਅਤੇ ਵਟਸਐਪ ਰਾਹੀਂ ਸਾਡੇ ਕੋਲ ਮੈਸੇਜ ਪਹੁੰਚਿਆ ਹੈ ਜੀ ਨੱਥੂ ਰਾਮ ਸ਼ਰਮਾ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਅਗਲਾ ਸਾਡੇ ਕੋਲ ਮੈਸੇਜ ਪਹੁੰਚਿਆ ਹੈ ਜੀ ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ, ਰਤਨ ਭੋਲਾ ਸਿੰਘ ਬੇਦੀ। ਅਗਲਾ ਵਟਸਐਪ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ, ਰਾਜ ਸਿੰਘ ਮਾਨ ਤੇ ਪ੍ਰੀਤ ਮਾਨ। ਅਗਲਾ ਸਾਡੇ ਕੋਲ ਵਟਸਐਪ ਮੈਸੇਜ ਪਹੁੰਚਿਆ ਹੈ ਜੀ ਪਿੰਡ ਲਾਲਬਾਈ ਸ਼ਿਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋ, ਪਿੰਡ ਭਗਵਾਨਗੜ੍ਹ ਭੁੱਖਿਆਵਾਲੀ ਤੋਂ ਬਲਦੇਵ ਸਿੰਘ, ਪਿੰਡ ਢਿੱਲਵਾ ਤੋਂ ਸੁਖਦੀਪ ਸਿੰਘ ਗਿੱਲ, ਪਿੰਡ ਗਿੱਦੜਵਾਹ ਤੋਂ ਬਾਬੂ ਸਿੰਘ ਢਿੱਲੋ, ਪਿੰਡ ਲਾਲਾਬਾਈ ਤੋਂ ਤੇਜਾ ਸਿੰਘ ਸੁਆਮੀ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ 'ਚ ਇਸ ਗੀਤ ਨੂੰ।

ਜੀ, ਖਤਾਂ ਦਾ ਸਿਲਸਿਲਾ ਉਦਾਂ ਹੀ ਜਾਰੀ ਰੱਖਦੇ ਹਾਂ। ਖਤ ਸਾਡੇ ਕੋਲ ਪਹੁੰਚਿਆ ਹੈ ਜੀ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਤੇ ਭੁਪਿੰਦਰ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੈਦ ਪ੍ਰਕਾਸ਼ ਚੌਹਾਨ। ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ, ਦੋਸਤ ਤੇ ਪਰਿਵਾਰ ਰਮਨ ਮਸਤਾਨਾ, ਛਮਛਮ ਮਸਤਾਨਾ, ਵੈਦ ਪ੍ਰਕਾਸ਼ ਤੇ ਝੁਮਰੂ ਬਾਬਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ ਤੇ ਹਾਰਦਿਕ। ਸਾਡੇ ਕੋਲ ਵਟਸਐਪ ਮੈਸੇਜ ਰਾਹੀਂ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ ਤੇ ਇਹਨਾਂ ਦਾ ਖੁਸ਼ਦਿਲ ਪਰਿਵਾਰ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਤੇ ਸੋਮਨਾਥ ਕਾਲੀਆ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਅਗਲਾ ਗੀਤ, ਜੋ ਕਿ ਸ਼ਹਿਰੀ ਮਾਨ ਦੀ ਆਵਾਜ਼ 'ਚ ਹੈ।

ਜੀ, ਵਟਸਅਪ ਮੈਸੇਜ ਤੁਹਾਡੇ ਇਦਾਂ ਹੀ ਜਾਰੀ ਰੱਖਦੇ ਹਾਂ ਜੀ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਮਾਨਸਾ ਕਲਾਂ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਅਤੇ ਇਹਨਾਂ ਦੀ ਸਾਰੀ ਤੱਗੜ ਫੈਮਿਲੀ। ਅਗਲਾ ਵਟਸਐਪ ਰਾਹੀਂ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਅਤੇ ਪਿੰਡ ਵਜ਼ੀਦਪੁਰਾ ਭੌਮਾ ਤੋਂ ਬਲਜੀਤ ਸਿੰਘ, ਮੇਜਰ ਸਿੰਘ ਪਿੰਡ ਬੁਲਾੜ ਵਿੰਝੂ ਤੋਂ। ਖਤ ਸਾਡੇ ਕੋਲ ਪਹੁੰਚਿਆ ਹੈ ਜੀ ਕਰਨਵੀਰ ਹਾਊਸ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆ ਬਠਿੰਡਾ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ ਅਤੇ ਅਭਿਜੋਤ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ, ਗੌਤਮ, ਬਿੱਟੂ, ਮੱਟੂ, ਅਭਿਸ਼ੇਕ, ਸੰਜੀਵ, ਟੀਟੂ, ਅਰਿਹੰਤ, ਸੁਰਬੀ, ਨਗੀਨਾ ਅਤੇ ਸਾਰਿਕਾ ਜੈਨ, ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਕਮਲ ਖਾਨ ਦੇ ਗਾਏ ਇਸ ਗੀਤ ਨੂੰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਤਹਿਤ ਸਿਲਸਿਲਾ ਸੀ ਚਿੱਠੀਆਂ ਮਿੱਠੀਆਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਤੁਸੀਂ ਸੁਣ ਸਕੋਗੇ ਹੈਲੋ ਸਹੇਲੀ, ਅਤੇ 4 ਵਜੇ ਦਾ ਸਮਾਂ ਰਹੇਗਾ ਗੀਤੋਂ ਭਰੀ ਕਹਾਣੀ। 5 ਵਜੇ ਸਾਡਾ ਮੁੜ ਤੋਂ ਪ੍ਰਸਾਰਣ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ। ਖ਼ਬਰਾਂ ਲਈ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ ਕੁਝ ਪਲ ਕਰੋ।

0: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ। ਦੋਸਤੋ, ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਚ ਹੀ ਰਹੋਗੇ, ਕਿਉਂਕਿ ਸਮੂਹ ਆਕਾਸ਼ਵਾਣੀ ਪਰਿਵਾਰ ਆਪ ਜੀ ਦੀ ਤੇ ਆਪ ਜੀ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦੇ ਰਹਿੰਦੇ ਆ। ਦੋਸਤੋ, ਅੱਜ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਆਕਾਸ਼ਵਾਣੀ FM ਬਠਿੰਡਾ ਦੀ ਲਿਟਰੇਰੀ ਪਰਸਨੈਲਿਟੀ ਬੀਬੀ ਗੁਰਦੀਪ ਕੌਰ ਗਿੱਲ ਜੀ ਮੇਰੇ ਨਾਲ ਹਾਜ਼ਰ ਨੇ। ਤੇ ਗੁਰਦੀਪ ਅੱਜ ਕਹਿੰਦੀ, ਬਾਈ ਜੀ ਕਿੱਸਾ ਸੱਸੀ ਪੁੰਨੂ ਆਪਾਂ ਪਹਿਲਾਂ ਵੀ ਆਕਾਸ਼ਵਾਣੀ FM ਬਠਿੰਡਾ ਦੇ ਪਲੇਟਫਾਰਮ ਤੋਂ ਪ੍ਰਸਾਰਿਤ ਕਰ ਚੁੱਕੇ ਆ, ਤੇ ਬਾਈ ਜੀ ਅੱਜ ਮੈਂ ਬੜੀ ਮਿਹਨਤ ਦੇ ਨਾਲ ਪ੍ਰਸਿੱਧ ਸ਼ਾਇਰ ਹਾਸ਼ਿਮ ਸਾਹਿਬ ਦੀ ਮਹਾਨ ਰਚਨਾ ਕਿੱਸਾ ਸੱਸੀ ਪੁੰਨੂ ਲੈ ਕੇ ਵੀਰੇ ਆਈ ਆ, ਤੇ ਆਪਾਂ ਰਲ ਮਿਲ ਕੇ ਕਿਉਂ ਨਾ ਸਰੋਤਿਆਂ ਦੇ ਸਨਮੁੱਖ ਕਿੱਸਾ ਸੱਸੀ ਪੁੰਨੂ ਜੋ ਕਿ ਰਚਿਤ ਹੈ ਪ੍ਰਸਿੱਧ ਸ਼ਾਇਰ ਹਾਸ਼ਿਮ ਜੀ ਦੁਆਰਾ।
1: ਬਾਦਸ਼ਾਹ ਪੰਬੋਰ ਦੇ ਘਰ ਇੱਕ ਬੱਚੀ ਜਨਮ ਲੈਂਦੀ ਹੈ ਤੇ ਬਾਦਸ਼ਾਹ ਪੰਬੋਰ ਉਹਨੂੰ ਕੁਛ ਜੋਤਸ਼ੀਆਂ ਦੇ ਕਹਿਣ ਤੇ ਨਦੀ ਚ ਰੋੜ ਆਉਂਦਾ। ਜਦੋਂ ਬੱਚੀ ਵੱਡੀ ਹੁੰਦੀ ਹੈ ਤਾਂ ਬਾਦਸ਼ਾਹ ਦੇ ਦਰਬਾਰ ਪਹੁੰਚਦੀ ਹੈ। ਬਾਦਸ਼ਾਹ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਤਾਂ ਕੀ ਕਹਿੰਦੀ ਹੈ,

ਦੋਸਤੋ ਹਾਸ਼ਿਮ ਦਾ ਪੂਰਾ ਨਾਮ ਸੈਯਦ ਹਾਸ਼ਿਮ ਸ਼ਾਹ ਸੀ। ਆਪ ਜੀ ਦਾ ਜਨਮ 27 ਨਵੰਬਰ ਸਨ 1735 ਈਸਵੀ ਨੂੰ ਜੱਗ ਦਿਓ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਹਾਜੀ ਮੁਹੰਮਦ ਸ਼ਰੀਫ ਸੀ ਤੇ ਮਾਤਾ ਨੂੰ ਲੋਕੀ ਮਾਈ ਹਾਜ਼ਨ ਆਖ ਕੇ ਬੁਲਾਇਆ ਕਰਦੇ ਸਨ। ਹਾਸ਼ਿਮ ਦੇ ਪਿਤਾ ਨੇ 7 ਹੱਜ ਕੀਤੇ ਸਨ ਤੇ ਲੋਕੀ ਉਹਨਾਂ ਨੂੰ ਹਾਜੀ ਮੁਹੰਮਦ ਸ਼ਰੀਫ ਕਹਿ ਕੇ ਬੁਲਾਇਆ ਕਰਦੇ ਸਨ। ਦੋਸਤੋ ਹਾਸ਼ਿਮ ਦੇ ਪਿਤਾ ਦਾ ਜੱਦੀ ਪੇਸ਼ਾ ਤਰਖਾਣੀ ਦੱਸਿਆ ਜਾਂਦਾ ਏ, ਜਦ ਕਿ ਕੁਝ ਇੱਕ ਨੇ ਉਹਨਾਂ ਦਾ ਖਾਨਦਾਨੀ ਪੇਸ਼ਾ ਹਕਮਤ ਤੇ ਪੜਾਉਣਾ ਮੰਨਿਆ ਏ। ਦੋਸਤੋ ਹਾਸ਼ਿਮ ਨੇ ਫਾਰਸੀ ਅਰਬੀ ਤੇ ਹਕਮਤ ਦਾ ਮੁੱਢਲਾ ਤੇ ਨਿਪੁੰਨ ਗਿਆਨ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕੀਤਾ। ਫੇਰ ਸ਼ੇਖ ਅਬਦੁਲ ਕਾਦਰ ਜਿਲਾਨੀ ਤੇ ਹਜ਼ਰਤ ਸ਼ੇਖ ਗੌਸ ਅਲ ਆਜ਼ਮ ਤੋਂ ਰੂਹਾਨੀ ਮੰਜ਼ਲਾਂ ਦੀ ਤਾਲੀਮ ਹਾਸਲ ਕੀਤੀ। ਮੀਰ ਅਮੀਰੁੱਲਾ ਸਾਹਿਬ ਬਟਾਲਵੀ ਤੋਂ ਆਪ ਜੀ ਨੇ ਜੋਤਿਸ਼ ਵਿਦਿਆ ਵੀ ਸਿੱਖੀ। ਹਾਸ਼ਿਮ ਨੇ ਬਚਪਨ ਵਿੱਚ ਡਾਢੀ ਲਗਨ ਤੇ ਮਿਹਨਤ ਨਾਲ ਦਾਰਸ਼ਨਿਕ ਚਿੰਤਨ ਤੇ ਧਾਰਮਿਕ ਪੁਸਤਕਾਂ ਦਾ ਡੂੰਘਾ ਅਧਿਐਨ ਕੀਤਾ ਤੇ ਸਾਹਿਤ ਸਿਰਜਣਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਸਰੋਤਿਓ ਹਾਸ਼ਿਮ ਦਾ ਕਲਾਮ ਪੰਜਾਬੀ ਹਿੰਦੀ ਫਾਰਸੀ ਵਿੱਚ ਚੌਖੀ ਮਾਤਰਾ ਚ ਉਪਲਬਧ ਹੈ। ਆਪ ਦੀਆਂ ਪੰਜਾਬੀ ਦੀਆਂ ਰਚਨਾਵਾਂ ਵਿੱਚ ਕਿੱਸਾ ਸੋਹਣੀ ਮਹੀਵਾਲ, ਕਿੱਸਾ ਹੀਰ ਰਾਂਝਾ, ਕਿੱਸਾ ਸ਼ੀਰੀ ਫਰਿਹਾਦ, ਕਿੱਸਾ ਸੱਸੀ ਪੁੰਨੂ ਸ਼ਾਮਲ ਨੇ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਹਾਸ਼ਿਮ ਨੇ ਦੋੜੇ, ਸਿਹਰਫੀਆਂ, ਮੁਨਾਜਾਤ, ਡਿਓਡੇ ਅਤੇ 12 ਮਾਂ ਵੀ ਲਿਖੇ, ਪਰ ਉਸ ਦੀਆਂ ਸਾਰੀਆਂ ਰਚਨਾਵਾਂ ਚੋਂ ਕਿੱਸਾ ਸੱਸੀ ਪੁੰਨੂ ਪਹਿਲੇ ਨੰਬਰ ਤੇ ਆਉਂਦਾ ਏ।

ਹਾਸ਼ਿਮ ਦਾ ਦੇਹਾਂਤ ਸੰਨ 1823 ਈਸਵੀ ਵਿੱਚ ਪਿੰਡ ਬਰਪਾਲ ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ। ਇਸ ਪਿੰਡ ਵਿੱਚ ਹੀ ਆਪ ਜੀ ਦੀ ਮਜ਼ਾਰ ਬਣੀ ਹੋਈ ਹੈ। ਦੋਸਤੋ, ਹਾਸ਼ਿਮ ਨੂੰ ਇੱਕ ਉੱਗਾ ਹਕੀਮ ਵੀ ਦੱਸਿਆ ਜਾਂਦਾ ਹੈ। ਕਹਿੰਦੇ ਨੇ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਗੰਭੀਰ ਬਿਮਾਰੀ ਤੋਂ ਸਿਹਤਯਾਬ ਕੀਤਾ ਅਤੇ ਇਸ ਖੁਸ਼ੀ ਵਿੱਚ ਮਹਾਰਾਜਾ ਨੇ ਉਹਨਾਂ ਨੂੰ ਪਿੰਡ ਬਰਪਾਲ ਤਹਿਸੀਲ ਨਾਰੋਵਾਲ ਇਨਾਮ ਵਜੋਂ ਦੇ ਦਿੱਤਾ ਸੀ। ਦੋਸਤੋ, ਇਸ ਬਾਰੇ ਹਾਸ਼ਿਮ ਆਪਣੀ ਇੱਕ ਕਾਵ ਟੁਕੜੀ ਵਿੱਚ ਇਸ਼ਾਰਾ ਵੀ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਕਹਿਣ ਜੀਣੂ ਸਰਕਾਰ, ਮਹਾਰਾਜਾ ਰਣਜੀਤ ਸਿੰਘ ਕਹਿਣ ਜੀਣੂ ਸਰਕਾਰ, ਮਹਾ ਸਿੰਘ ਘਰ ਜਨਮਿਆ ਮਹਾਬਲੀ ਅਵਤਾਰ, ਉਸਨੇ ਸਾਨੂੰ ਬਖਸ਼ਿਆ ਸੀ ਇਹ ਪਿੰਡ ਗਰਾਂ, ਉਸਨੇ ਸਾਨੂੰ ਬਖਸ਼ਿਆ ਸੀ ਇਹ ਪਿੰਡ ਗਰਾਂ, ਇਸ ਸਬੱਬ ਜੱਗ ਦਿਓ ਬਰਪਾਲੀ ਬੈਠੇ ਆ, ਇਸ ਸਬੱਬ ਜੱਗ ਦਿਓ ਬਰਪਾਲੀ ਬੈਠੇ ਆ। ਸਰੋਤਿਓ, ਕਈਆਂ ਨੇ ਹਾਸ਼ਿਮ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਵੀ ਵੀ ਦੱਸਿਆ ਏ, ਪਰ ਇਹ ਗੱਲ ਨਿਰਮੂਲ ਜਾਪਦੀ ਹੈ ਕਿਉਂਕਿ ਇਸ ਦਾ ਸ਼ਾਹੀ ਕਾਗਜ਼ਾਂ ਵਿੱਚ ਕੋਈ ਵੀ ਜ਼ਿਕਰ, ਕੋਈ ਵੇਰਵਾ ਨਹੀਂ ਮਿਲਦਾ। ਨਾਲੇ ਜੇ ਹਾਸ਼ਿਮ ਰਾਜ ਕਵੀ ਹੁੰਦਾ ਤਾਂ ਉਹਦਾ ਜੀਵਨ ਮਾਲੀ ਤੰਗੀਆਂ ਵਿੱਚ ਕਿਉਂ ਗੁਜ਼ਰਦਾ ਤੇ ਥਾਂ ਪਰ ਥਾਂ ਉਹ ਆਪਣੀ ਗਰੀਬੀ ਦਾ ਰੋਣਾ ਕਿਉਂ ਰੋਂਦਾ? ਹਾਸ਼ਿਮ ਨਾਮ ਰਖਾਇਆ ਉਸਨੇ ਇੱਕ ਦਮੜੀ ਪਾਸ ਨਾ ਜਿਸ ਦੇ, ਹਾਸ਼ਿਮ ਨਾਮ ਰਖਾਇਆ ਉਸਨੇ ਇੱਕ ਦਮੜੀ ਪਾਸ ਨਾ ਜਿਸ ਦੇ, ਆਜਿਜ਼ ਹਾਲ ਅਹਿਵਾਲ ਨਾ ਕੋਈ, ਆਜਿਜ਼ ਹਾਲ ਅਹਿਵਾਲ ਨਾ ਕੋਈ, ਵੀ ਵਸਵ ਸੁਨਾਏ ਤਿਸ ਦੇ, ਵੀ ਵਸਵ ਸੁਨਾਏ ਤਿਸ ਦੇ। ਸਰੋਤਿਓ, ਕੁਝ ਵੀ ਸਹੀ, ਪਰ ਇਸ ਵਿੱਚ ਸੰਦੇਹ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਹਾਸ਼ਿਮ ਦੀ ਕਵਿਤਾ ਦੇ ਪ੍ਰਸ਼ੰਸਕ ਸਨ। ਕਹਿੰਦੇ ਨੇ ਕਿ ਉਹ ਹਾਸ਼ਿਮ

ਤੇ ਇਸ ਡਿਓਡੇ ਨੂੰ ਮਸਤੀ ਦੀ ਲੋਰ ਚ ਆ ਕੇ ਗੁਣਗੁਣਾਉਂਦੇ ਤੇ ਲੁਤਫ ਅਦੋਜ਼ ਹੋਇਆ ਕਰਦੇ ਸਨ। ਕਾਮਲ ਸ਼ੌਕ ਮਾਹੀ ਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵਸਦਾ ਲੂੰ ਲੂੰ ਰਸਦਾ। ਕਾਮਲ ਸ਼ੌਕ ਮਾਹੀ ਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵਸਦਾ ਲੂੰ ਲੂੰ ਰਸਦਾ। ਰਾਂਝਣ ਬੇਪਰਵਾਹੀ ਕਰਦਾ ਕੋਈ ਗੁਣਾ ਨਾ ਦੱਸਦਾ ਉੱਠ ਉੱਠ ਨੱਸਦਾ। ਜਿਉ ਜਿਉ ਹਾਲ ਸੁਣਾਵਾਂ ਰੋਵਾਂ ਦੇਖ ਤੱਤੀ ਵੱਲ ਹੱਸਦਾ ਜ਼ਰਾ ਨਾ ਖੱਸਦਾ। ਜਿਉ ਜਿਉ ਹਾਲ ਸੁਣਾਵਾਂ ਰੋਵਾਂ ਦੇਖ ਤੱਤੀ ਵੱਲ ਹੱਸਦਾ ਜ਼ਰਾ ਨਾ ਖੱਸਦਾ। ਹਾਸ਼ਮ ਕੰਮ ਨਹੀਂ ਹਰ ਕੱਸਦਾ ਹਾਸ਼ਮ ਕੰਮ ਨਹੀਂ ਹਰ ਕੱਸਦਾ। ਆਸ਼ਿਕ ਹੋਦ ਦਰਸਦਾ ਬਿਰਹੋ ਰਸਦਾ ਆਸ਼ਿਕ ਹੋਦ ਦਰਸਦਾ ਬਿਰਹੋ ਰਸਦਾ।

ਸਾ ਸੱਸੀ ਪੁੰਨੂ ਦੀਆਂ ਕੁਝ ਟੁਕੜੀਆਂ ਪੇਸ਼ ਕਰ ਰਹੇ ਹਾਂ। ਹਾਸ਼ਿਮ ਉਸ ਜ਼ਮਾਨੇ ਦੀ ਰਵਾਇਤ ਅਨੁਸਾਰ ਆਪਣੇ ਕਿੱਸੇ ਦੀ ਸ਼ੁਰੂਆਤ ਰੱਬ ਦੀ ਉਸਤਤ ਨਾਲ ਕਰਦਾ ਏ। ਹਿਕਮਤ ਉਸ ਖੁਦਾਵੰਦ ਵਾਲੀ, ਹਿਕਮਤ ਉਸ ਖੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ, ਲੱਖ ਕਰੋੜ ਕਰਨ ਚੁਤਰਾਈ ਕੋਈ ਪਛਾਣ ਨਾ ਸਕਦਾ। ਕੁਦਰਤ

ਤੇ ਨਾਲ ਰਹੇ ਸਰਗਰਦਾ, ਕੁਦਰਤ ਨਾਲ ਰਹੇ ਸਰਗਰਦਾ, ਦਾਇਮ ਚਰਖ ਫਲਕਦਾ, ਹਾਸ਼ਮ ਖੂਬ ਹੋਇਆ ਗੁਲਕਾਰੀ, ਹਾਸ਼ਮ ਖੂਬ ਹੋਇਆ ਗੁਲਕਾਰੀ, ਫਰਸ਼ ਫਨਾ ਖਲਕਦਾ, ਫਰਸ਼ ਫਨਾ ਖਲਕਦਾ। ਦੋਸਤੋ, ਦਾਇਮ ਦਾ ਅਰਥ ਹੁੰਦਾ ਏ ਹਮੇਸ਼ਾ, ਸਰਗਰਦਾ ਦਾ ਅਰਥ ਹੁੰਦਾ ਏ ਇੱਕ ਚੱਕਰ ਵਿੱਚ ਚੱਲਣਾ, ਚਰਖ ਫਲਕ ਦਾ ਅਰਥ ਹੁੰਦਾ ਏ ਅਸਮਾਨ ਦਾ ਪਹੀਆ, ਗੁਲਕਾਰੀ ਦਾ ਅਰਥ ਹੁੰਦਾ ਏ ਸ਼ਿੰਗਾਰ, ਤੇ ਖਲਕ ਦਾ ਅਰਥ ਹੁੰਦਾ ਏ ਖਲਕਤ।

दोस्तों तुसी सुन रहे हो 101.1 मेगाहर्ट्ज़ से आकाशवाणी FM बठिंडा अपने दोस्त बलजीत शर्मा ते गुरदीप कौर गिल जी दे नाल। दोस्तों तुसी समात फरमा रहे हो किस्सा सस्सी पुन्नो। दोस्तों बच्ची दा भविख ते नसीब उत्ते चानना पाउण लई बादशाह ने नजूमिया नूं बुलाया। नजूमी किताब वाच के चक्के ते रह जांदे ने। ओ बादशाह नूं इह गल दसण तों झिझकदे ते डरदे ने कि सस्सी जदों जवान होवेगी तां ओहदे इश्क दियां धूमां सारे जहान विच पै जाणगियां। आखर हौसला करके नजूमी बादशाह नूं सच्ची गल आख ही दिंदे ने। आशिक होग कमाल सस्सी जद होग जवान सियाणी मस्त बहेश थलां विच मरसी। मस्त बहेश थलां विच मरसी दर्द फिराक रंजाणी हाशम दाग लगाऊगी कुल नूं रहू जहान कहानी। सरुत्यो आउण वाली बदनामी तो डर के चन्न वर्गी कोमल कली नूं भला बादशाह अपने हथीं किवें कतल करदा। आखिर अमीरां वजीरां नाल सलाह मशवरा करके बादशाह सस्सी नूं इक संदूक विच पा के उस विच चौखी गिणती विच मोहरां वी रख दिंदा ए अते सस्सी दे गल नाल इक तबीत बन के संदूक नूं दरिया विच रोड़ दिंदा ए। ਇਹ ਦਿਲਾਂ ਨੂੰ ਹਿਲਾ ਦੇਣ ਵਾਲੀ ਘਟਨਾ ਨੂੰ ਵੇਖ ਕੇ ਜ਼ਮੀਨ ਅਸਮਾਨ ਹਿੱਲ ਜਾਂਦੇ ਨੇ। ਜਿਸ ਤਰ੍ਹਾਂ ਕਿਆਮਤ ਦੀ ਹਨੇਰੀ ਚੱਲ ਪਈ ਹੋਵੇ ਇਸ ਲਰਜ਼ਾ ਖੇਜ਼ ਮੰਜ਼ਰ ਨੂੰ ਹਾਸ਼ਿਮ ਸਰੋਤਿਓ ਇੰਜ ਬਿਆਨ ਕਰਦਾ ਏ। ਪਾਏ ਸੰਦੂਕ ਰੁੜਾਈ ਸੱਸੀ ਨੂੰ ਤੂਫਾਨ ਵਗੇਂਦਾ ਬਾਸ਼ਕ ਨਾਗ ਨਾ ਹੱਥ ਲਿਆਵੇ ਧੌਲ ਪਨਾਹੋਂ ਮੰਗੇਂਦਾ। ਪਾਰ ਉਰਾਰ ਬਲਾਈ ਭਰਿਆ ਦਾਨੋ ਦਿਓ ਡਰੇਂਦਾ ਹਾਸ਼ਿਮ ਵੇਖ ਨਸੀਬ ਸੱਸੀ ਦੇ ਕੀ ਕੁਝ ਹੋਰ ਕਰੇਂਦਾ ਕੀ ਕੁਝ ਹੋਰ ਕਰੇਂਦਾ। ਸ਼ਹਿਰ ਤੋਂ ਥੋੜੀ ਦੂਰ ਦੋਸਤੋ ਦਰਿਆ ਤੇ ਅੱਤਾ ਨਾਂ ਦਾ ਧੋਬੀ ਕੱਪੜੇ ਧੋ ਰਿਹਾ ਹੁੰਦਾ ਏ। ਉਹ ਸੰਦੂਕ ਨੂੰ ਕੱਢ ਕੇ ਘਰ ਲੈ ਜਾਂਦਾ ਏ। ਧੋਬੀ ਤੇ ਧੋਬਣ ਬੜਿਆ ਚਾਵਾਂ ਮਲਾਰਾਂ ਨਾਲ ਸੱਸੀ ਨੂੰ ਆਪਣੀ ਬੱਚੀ ਵਾਂਗ ਪਾਲਦੇ ਨੇ। ਜਦੋਂ ਸੱਸੀ ਜਵਾਨ ਹੁੰਦੀ ਹੈ ਤਾਂ ਸ਼ਾਇਰ ਉਸਦੇ ਹੁਸਨ ਤੇ ਅਕਲ ਹੁਨਰ ਨੂੰ ਇੰਜ ਬਿਆਨ ਕਰਦਾ ਏ। ਸੱਸੀ ਹੋਈ ਜਵਾਨ ਸਿਆਣੀ ਸੂਰਜ ਤੇਜ ਸਵਾਈ ਸਾਹਿਬ ਇਲਮ ਹਯਾਓ।

ਹਲੀਮੀ ਅਕਲ ਹੁਨਰ ਚਤੁਰਾਈ ਹਾਸ਼ਿਮ ਸੁਣੇ ਸੱਸੀ ਮਸਲਾਹਿਤ ਗੈਰਤ ਉਸ ਨੂੰ ਆਈ ਹਾਸ਼ਿਮ ਸੁਣੇ ਸੱਸੀ ਮਸਲਾਹਿਤ ਗੈਰਤ ਉਸ ਨੂੰ ਆਈ ਦੋਸਤੋ ਮੁਤ ਫਿਕਰ ਦਾ ਅਰਥ ਹੁੰਦਾ ਏ ਫਿਕਰਮੰਦ ਮਸਲਾਹਿਤ ਦਾ ਅਰਥ ਹੁੰਦਾ ਏ ਸਲਾਹ ਦੋਸਤੋ ਸੱਸੀ ਦੀ ਕੁੜਮਾਈ ਕਰਨ ਦੀਆਂ ਗੱਲਾਂ ਚੱਲ ਪੈਂਦੀਆਂ ਨੇ ਸੱਸੀ ਦੇ ਹੁਸਨ ਜਮਾਲ ਦੇ ਚਰਚੇ ਬਾਦਸ਼ਾਹ ਆਦਮ ਜਾਮ ਦੇ ਕੰਨੀ ਵੀ ਪੈਂਦੇ ਨੇ ਉਹ ਧੋਬੀ ਨੂੰ ਆਪਣੀ ਧੀ ਦਾ ਵਿਆਹ ਉਸ ਨਾਲ ਕਰਨ ਦੀ ਤਜਵੀਜ਼ ਭੇਜਦਾ ਏ ਸੱਸੀ ਜਿਹੜੀ ਵੱਡੀ ਹੋ ਕੇ ਪੜ੍ਹ ਲਿਖ ਕੇ ਆਪਣੀ ਜਨਮ ਕਹਾਣੀ ਬਾਰੇ ਆਪਣੇ ਗਲ ਚ ਪਏ ਤਵੀਤ ਤੋਂ ਜਾਣੂ ਹੋ ਚੁੱਕੀ ਸੀ ਬਾਦਸ਼ਾਹ ਨੂੰ ਸਾਰੇ ਰਾਜ ਤੋਂ ਵਾਕਫ ਕਰਾ ਦਿੰਦੀ ਹੈ ਬਾਦਸ਼ਾਹ ਬਹੁਤ ਸ਼ਰਮਿੰਦਾ ਹੁੰਦਾ ਏ ਤੇ ਸੱਸੀ ਨੂੰ ਆਪਣੇ ਮਹਿਲ ਵਿਚ ਰਹਿਣ ਲਈ ਆਖਦਾ ਏ ਪਰ ਸੱਸੀ ਬਾਦਸ਼ਾਹ ਦੇ ਪਹਿਲੇ ਜ਼ਾਲਿਮਾਨਾ ਵਤੀਰੇ ਨੂੰ ਮੁੱਖ ਰੱਖਦਿਆਂ ਉਹਦੀ ਪੇਸ਼ਕਸ਼ ਨੂੰ ਠੁਕਰਾ ਦਿੰਦੀ ਹੈ ਅਤੇ ਵਾਪਸ ਘਰ ਪਰਤ ਆਉਂਦੀ ਹੈ ਬਾਦਸ਼ਾਹ ਤੇ ਰਾਣੀ ਆਪਣੀ ਧੀ ਨੂੰ ਇੱਕ ਦੋ ਵਾਰ ਦਿਨ ਵਿੱਚ ਜ਼ਰੂਰ ਮਿਲਦੇ ਨੇ ਪਰ ਦਿਲ ਨੂੰ ਤਸੱਲੀ ਨਹੀਂ ਹੁੰਦੀ ਭੰਬੋਰ ਸ਼ਹਿਰ ਦਾ ਇੱਕ ਸੁਦਾਗਰ ਜ਼ਾਦਾ ਜਿਸ ਦਾ ਨਾਮ ਗਜ਼ਨੀ ਹੈ ਇੱਕ ਖੂਬਸੂਰਤ ਬਾਗ ਲਗਵਾਉਂਦਾ ਏ ਤੇ ਉਸ ਵਿੱਚ ਇੱਕ ਆਲੀਸ਼ਾਨ ਮਹਿਲ ਬਣਵਾਉਂਦਾ ਏ ਇਸ ਮਹਿਲ ਵਿੱਚ ਮੁਸੱਵਰ ਨੇ ਰਾਜਿਆਂ ਤੇ ਰਾਜਕੁਮਾਰਾਂ ਦੇ ਚਿੱਤਰ ਵੀ ਬਣਾਏ ਜਿਸ ਵਿੱਚ ਕੇਚਮ ਸ਼ਹਿਰ ਦੇ ਸਹਿਜ਼ਾਦੇ ਪੁੰਨੂ ਦਾ ਚਿੱਤਰ ਵੀ ਸੀ ਸੱਸੀ ਚਿੱਤਰ ਵੇਖਦੀ ਹੀ ਪੁੰਨੂ ਤੇ ਮੋਹਿਤ ਹੋ ਜਾਂਦੀ ਹੈ ਅਤੇ ਆਪਣੇ ਮਹਿਬੂਬ ਦੇ ਖਿਆਲ ਵਿੱਚ ਘਾਇਲ ਪੰਛੀ ਦੀ ਤਰ੍ਹਾਂ ਤੜਫਦੀ ਹੈ ਹੈ ਦੇਲੇ ਘਾਇਲ ਨਾਲ ਸਈਆਂ ਦੇ ਫੇਰ ਸੱਸੀ ਘਰ ਆਈ ਹੈ ਦੇਲੇ ਘਾਇਲ ਨਾਲ ਸਈਆਂ ਦੇ ਫੇਰ ਸੱਸੀ ਘਰ ਆਈ ਨੀਂਦਰ ਭੁੱਖ ਜ਼ੁਲੇਖਾ ਵਾਂਗਰ ਪਹਿਲੀ ਰਮਜ਼ ਵੰਝਾਈ ਵੇਖ ਅਹਿਵਾਲ ਹੋਈ ਦਰਮਾਂਦੀ ਭੇਦ ਪੁੱਛਾ ਉਸ ਮਾਈ ਹਾਸ਼ਿਮ ਬਾਜ ਕੁੱਠੀ ਤਲਵਾਰੋਂ ਹਾਸ਼ਿਮ ਬਾਜ ਕੁੱਠੀ ਤਲਵਾਰੋਂ ਜ਼ਾਲਮ ਇਸ਼ਕ ਸਿਪਾਹੀ ਦਿਲ ਵਿੱਚ ਸੋਜ਼ ਫਰਾਕ ਪੁੰਨੂ ਦਾ ਰੋਜ਼ ਅਲੰਬਾ ਬਾਲੇ ਦਿਲ ਵਿੱਚ ਸੋਜ਼ ਫਰਾਕ ਪੁੰਨੂ ਦਾ ਰੋਜ਼ ਅਲੰਬਾ ਬਾਲੇ ਬਿਰਹੋਂ ਵੀ ਦਰਦ ਆਰਾਮ ਨਾ ਦਿੰਦਾ ਵਾਂਗ ਚਿਖਾ ਨਿਤ ਜਾਲੇ ਆਤਿਸ਼ ਆਪ ਆਪੇ ਪਠਿਆਰਾ ਆਤਿਸ਼ ਆਪ ਆਪੇ ਪਠਿਆਰਾ ਆਪ ਜਲੇ ਨਿਤ ਜਾਲੇ ਹਾਸ਼ਿਮ ਫੇਰ ਕਿਹਾ ਸੁਖ ਸੋਵਣ ਹਾਸ਼ਿਮ ਫੇਰ ਕਿਹਾ ਸੁਖ ਸੋਵਣ ਜਿਸ ਪੀਤੇ ਪ੍ਰੇਮ ਪਿਆਲੇ।

ਤੇ ਬਬੀਹਾ ਨਾਮੀ ਦੋ ਵਿਅਕਤੀਆਂ ਨੂੰ ਇਸ ਸ਼ਰਤ ਤੇ ਛੱਡ ਦਿੱਤਾ ਕਿ ਉਹ ਕੇਚਮ ਜਾ ਕੇ ਪੁੰਨੂ ਨੂੰ ਲੈ ਕੇ ਆਉਣ, ਨਹੀਂ ਤਾਂ ਬਾਕੀ ਸੌਦਾਗਰਾਂ ਦੀਆਂ ਜਾਨਾਂ ਦੀ ਵੀ ਖੈਰ ਨਹੀਂ। ਇਨ੍ਹਾਂ ਦੋ ਬਲੋਚਾਂ ਨੇ ਕੇਚਮ ਜਾ ਕੇ ਪੁੰਨੂ ਦੇ ਪਿਤਾ ਬਾਦਸ਼ਾਹ ਔਤ ਅਲੀ ਨੂੰ ਸਾਰੀ ਵਾਰਦਾਤ ਸੁਣਾਈ, ਪਰ ਉਹ ਪੁੰਨੂ ਨੂੰ ਉਹਨਾਂ ਨਾਲ ਭੇਜਣ ਲਈ ਨਾ ਮੰਨਿਆ। ਨਿਰਾਸ਼ ਹੋ ਕੇ ਦੋਵੇਂ ਹੋਤ ਪੁੰਨੂ ਨੂੰ ਮਿਲ ਕੇ ਸੱਸੀ ਦੀ ਤਾਰੀਫ ਕਰਦੇ ਨੇ। ਸਾਫ ਜਵਾਬ ਲਿਆ ਸਰਬਾਨਾ ਫੇਰ ਪੁੰਨੂ ਵੱਲ ਤਾਏ, ਸੁਰਤ ਨਕਸ਼ ਨਿਗਾਰ ਸੱਸੀ ਦੇ ਕਰੇ ਤਾਰੀਫ ਸੁਣਾਏ। ਘਾਇਲ ਇਸ਼ਕ ਤੋ ਸਾਡੇ ਹਰ ਦਮ ਨੀਂਦਰ ਚਸ਼ਮ ਨਾ ਲਾਏ, ਹਾਸ਼ਮ ਖਾਤਰ ਮਿਲਣ ਤੋ ਸਾਡੇ ਕੈਦ ਬਲੋਚ ਕਰਾਏ। ਚਸ਼ਮ ਦਾ ਅਰਥ ਹੁੰਦਾ ਹੈ ਦੋਸਤੋ ਅੱਖੀਆਂ। ਪੁੰਨੂ ਸੱਸੀ ਦੀ ਤਾਰੀਫ ਸੁਣ ਕੇ ਉਹਨੂੰ ਮਿਲਣ ਲਈ ਬੇਤਾਬ ਹੋ ਜਾਂਦਾ ਏ ਤੇ ਝੱਟ ਡਾਚੀ ਤੇ ਸਵਾਰ ਹੋ ਕੇ ਭੰਬੋਰ ਪਹੁੰਚ ਜਾਂਦਾ ਏ ਤੇ ਬਾਗ ਵਿੱਚ ਉਤਾਰਾ ਕਰਦਾ ਏ। ਸੱਸੀ ਨੂੰ ਪੁੰਨੂ ਦੇ ਆਉਣ ਦੀ ਖਬਰ ਮਿਲੀ ਤਾਂ ਉਹਦੀ ਖੁਸ਼ੀ ਦੀ ਕੋਈ ਹੋਂਦ ਨਾ ਰਹੀ। ਸੱਸੀ ਬਾਗ ਵਿੱਚ ਆਈ ਤੇ ਪਹਿਲੀ ਨਜ਼ਰੇ ਸੱਸੀ ਤੇ ਪੁੰਨੂ ਇੱਕ ਦੂਜੇ ਦੇ ਹੋ ਗਏ। ਵੇਖ ਦੀਦਾਰ ਹੋਏ ਤਾਣੇ ਦੋਵੇਂ ਆਸ਼ਿਕ ਦਰਦ ਰੰਝਾਣੇ, ਡਿੱਠੀਆਂ ਬਾਜ ਨਾ ਰਹਿੰਦੇ ਮੂਲੇ ਨੈਣ ਉਦਾਸੀ ਇਆਣੇ, ਸਿੱਕਦਿਆਂ ਯਾਰ ਮਿਲੇ ਜਿਸ ਦਿਲ ਨੂੰ ਕੀਮਤ ਕਦਰ ਪਛਾਣੇ, ਹਾਸ਼ਿਮ ਨਿਉ ਅਸੀਲ ਕਮਾਵਣ, ਹਾਸ਼ਿਮ ਨਿਉ ਅਸੀਲ ਕਮਾਵਣ, ਹੋਰ ਗਵਾਰ ਕੀ ਜਾਣੇ, ਹੋਰ ਗਵਾਰ ਕੀ ਜਾਣੇ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਆਪਣੇ ਪਸੰਦੀਦਾ ਆਕਾਸ਼ਵਾਣੀ FM ਬਠਿੰਡਾ ਦੇ ਰੇਡੀਓ ਸਟੇਸ਼ਨ ਆਕਾਸ਼ਵਾਣੀ FM ਬਠਿੰਡਾ ਤੇ ਕਿੱਸਾ ਚੱਲ ਰਿਹਾ ਏ ਸੱਸੀ ਪੁੰਨੂ। ਜਦੋਂ ਪੁੰਨੂ ਦੇ ਪਿਤਾ ਹੋਤ ਅਲੀ ਨੂੰ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਉਹ ਕੁਰਲਾ ਉੱਠਿਆ। ਕੇਚਮ ਦੇ ਲੋਕੀ ਪੁੰਨੂ ਦੀ ਜੁਦਾਈ ਵਿੱਚ ਧਾਹਾ ਮਾਰ ਮਾਰ ਕੇ ਰੋ ਪਏ। ਸਾਰੇ ਸ਼ਹਿਰ ਵਿੱਚ ਮਾਤਮ ਛਾ ਗਿਆ। ਬਾਦਸ਼ਾਹ ਨੇ ਪੁੰਨੂ ਕੋਲ ਆਏ ਹੋਤਾਂ ਨੂੰ ਵਾਪਸ ਭੰਭੋਰ ਭੇਜਿਆ ਕਿ ਜਿਵੇਂ ਕਿਵੇਂ ਉਹ ਪੁੰਨੂ ਨੂੰ ਲੈ ਕੇ ਆਉਣ। ਇਹ ਹੋਤ ਭੰਭੋਰ ਪਹੁੰਚ ਕੇ ਪੁੰਨੂ ਨੂੰ ਝੂਠੀਆਂ ਮੁੱਠੀਆਂ ਗੱਲਾਂ ਨਾਲ ਭਰਮਾ ਲੈਂਦੇ ਨੇ। ਰਾਤ ਨੂੰ ਉਹ ਪੁੰਨੂ ਨੂੰ ਸ਼ਰਾਬ ਦੇ ਜਾਮ ਪਿਲਾ ਪਿਲਾ ਕੇ ਬੇਹੋਸ਼ ਕਰ ਦਿੰਦੇ ਨੇ। ਹਾਸ਼ਿਮ ਇਸ ਘਟਨਾ ਨੂੰ ਸਰੋਤਿਓ ਇੰਜ ਬਿਆਨ ਕਰਦਾ ਹੈ। ਰਾਤ ਪਈ ਬਹਿ ਪਾਸ ਪੁੰਨੂ ਦੇ ਜੀਬ ਮਿੱਠੀ ਦਿਲ ਕਾਲੇ, ਰਾਤ ਪਈ ਬਹਿ ਪਾਸ ਪੁੰਨੂ ਦੇ ਜੀਬ ਮਿੱਠੀ ਦਿਲ ਕਾਲੇ, ਹੋਤ ਪੁੰਨੂ ਨੂੰ ਮੌਤ ਸੱਸੀ ਦੇ ਭਰ ਭਰ ਦੇਣ ਪਿਆਲੇ, ਹੋਤ ਪੁੰਨੂ ਨੂੰ ਮੌਤ ਸੱਸੀ ਦੇ ਭਰ ਭਰ ਦੇਣ ਪਿਆਲੇ, ਉਹ ਕੀ ਦਰਦ ਦਿਲਾਂ ਦੇ ਜਾਣਣ, ਉਹ ਕੀ ਦਰਦ ਦਿਲਾਂ ਦੇ ਜਾਣਣ, ਊਠ ਚਰਾਵਣ ਵਾਲੇ ਹਾਸ਼ਿਮ ਦੋਸ਼ ਨਹੀਂ ਸਰਬਾਨਾ, ਹਾਸ਼ਿਮ ਦੋਸ਼ ਨਹੀਂ ਸਰਬਾਨਾ, ਇਸ਼ਕ ਕਈ ਘਰ ਗਾਲੇ, ਇਸ਼ਕ ਕਈ ਘਰ ਗਾਲੇ। ਬਲੋਚ ਸ਼ਰਾਬ ਨਾਲ ਬੇਹੋਸ਼ ਹੋਏ ਪੁੰਨੂ ਨੂੰ ਚੁੱਕ ਕੇ ਡਾਚੀ ਤੇ ਸਵਾਰ ਹੋ ਕੇ ਕੇਚਮ ਦੇ ਰਾਹ ਪੈ ਜਾਂਦੇ ਨੇ। ਸਵੇਰੇ ਉੱਠ ਕੇ ਜਦੋਂ ਸੱਸੀ ਵੇਖਦੀ ਹੈ ਤਾਂ ਨਾ ਉੱਥੇ ਬਲੋਚ ਨੇ ਤੇ ਨਾ ਹੀ ਪੁੰਨੂ। ਸੱਸੀ ਸੁਦਾਈਆਂ ਵਾਂਗ ਡਾਚੀ ਦੀ ਪੈੜ ਦੇ ਮਗਰ ਉੱਠ ਦੌੜਦੀ ਹੈ। ਚੜਿਆ ਆਣ ਕੇ ਰੋ ਸੱਸੀ ਨੂੰ ਚੰਦ ਟੁੱਟਾ ਪਰਵਾਰੋਂ, ਹਾਸ਼ਿਮ ਸਹਿਣ ਮੁਹਾਲ ਜੁਦਾਈ, ਸਖਤ ਬੁਰੀ ਤਲਵਾਰੋਂ, ਦੌੜੀ ਸਾਥ ਪੁੰਨੂ ਦਾ ਕਰਦੀ, ਦੌੜੀ ਸਾਥ ਪੁੰਨੂ ਦਾ ਕਰਦੀ, ਤੰਗ ਹਿਜਰ ਦੀ ਮਾਰੋਂ, ਹਾਸ਼ਿਮ ਸਹਿਣ ਮੁਹਾਲ ਜੁਦਾਈ, ਹਾਸ਼ਿਮ ਸਹਿਣ ਮੁਹਾਲ ਜੁਦਾਈ, ਸਖਤ ਬੁਰੀ ਤਲਵਾਰੋਂ, ਸਖਤ ਬੁਰੀ ਤਲਵਾਰੋਂ।

ਮਸੀਹ ਨੇ ਇੱਕ ਮਨਸੂਬਾ ਬਣਾਇਆ ਕਿ ਬਾਗ ਵਿੱਚ ਜੋ ਸੌਦਾਗਰ ਵੀ ਬਾਹਰ ਦੇ ਮੁਲਕ ਤੋਂ ਆਉਂਦਾ ਏ ਉਸ ਬਾਰੇ ਪੂਰੀ ਜਾਣਕਾਰੀ ਲਈ ਜਾਵੇ। ਇਸ ਮਕਸਦ ਲਈ ਸੱਸੀ ਨੇ ਇੱਕ ਚੌਕੀਦਾਰ ਨੂੰ ਨੌਕਰ ਰੱਖ ਲਿਆ। ਇੱਕ ਵਾਰੀ ਪੁੰਨੂ ਦੇ ਸ਼ਹਿਰ ਕੇਚਮ ਦੇ ਕੁਝ ਹੋਰ ਸੌਦਾਗਰ ਭੰਭੋਰ ਸ਼ਹਿਰ ਵਿੱਚ ਆਏ। ਚੌਕੀਦਾਰ ਨੇ ਉਹਨਾਂ ਬਾਰੇ ਸੱਸੀ ਨੂੰ ਖਬਰ ਕਰ ਦਿੱਤੀ। ਪਤਾ ਲੱਗਾ ਕਿ ਉਹਨਾਂ ਵਿੱਚ ਪੁੰਨੂ ਦੇ ਦੋ ਭਰਾ ਵੀ ਨੇ। ਸੱਸੀ ਨੇ ਇਹਨਾਂ ਸੌਦਾਗਰਾਂ ਨੂੰ ਕੈਦ ਕਰ ਲਿਆ ਅਤੇ

ਮਾਂ ਓਹਨੂੰ ਮਤਾਂ ਦਿੰਦੀ ਹੈ ਕਿ ਉਹ ਵਾਪਸ ਮੁੜ ਆਵੇ, ਕਿਉਂਕਿ ਅੱਗੇ ਕੋਹਾਂ ਤੱਕ ਫੈਲਿਆ ਥਲ ਮਾਰੂ ਹੈ, ਜਿਸ ਵਿਚ ਉਹ ਪਾਣੀ ਬਿਨ ਪਿਆਸੀ ਜਾਨ ਗਵਾ ਬੈਠੇਗੀ। ਪਰ ਲੱਗੀਆਂ ਵਾਲੇ ਪ੍ਰੇਮ ਦੇ ਰਾਹ ਤੋਂ ਕਦੋਂ ਮੂੰਹ ਪਵਾਉਂਦੇ ਨੇ। ਸੱਸੀ ਆਖਦੀ ਹੈ, ਤੁਰਸਾਂ ਮੂਲ ਨਾ ਮੁੜਸਾਂ ਰਾਹੋਂ ਜਾਨ ਤਲੀ ਪੁਰ ਧਰਸਾਂ, ਤੁਰਸਾਂ ਮੂਲ ਨਾ ਮੁੜਸਾਂ ਰਾਹੋਂ ਜਾਨ ਤਲੀ ਪੁਰ ਧਰਸਾਂ, ਜਬ ਲੱਗ ਸਾਸ ਨਿਰਾਸ ਨਾ ਹੋਵਾਂ ਮਰਨੋ ਮੂਲ ਨਾ ਡਰਸਾਂ, ਮਰਨੋ ਮੂਲ ਨਾ ਡਰਸਾਂ ਜੇ ਰੱਬ ਕੂਕ ਸੱਸੀ ਦੀ ਸੁਣਸੀ, ਜੇ ਰੱਬ ਕੂਕ ਸੱਸੀ ਦੀ ਸੁਣਸੀ ਜਾਏ ਮਿਲਾਂ ਪਰ ਧਰਸਾਂ, ਹਾਸ਼ਿਮ ਨਹੀਂ ਸਹੀ ਹੈ ਵੈਸਾਂ, ਹਾਸ਼ਿਮ ਨਹੀਂ ਸਹੀ ਹੈ ਵੈਸਾਂ, ਥਲ ਮਾਰੂ ਵਿਚ ਮਰਸਾਂ, ਥਲ ਮਾਰੂ ਵਿਚ ਮਰਸਾਂ। ਦੁਪਹਿਰ ਵੇਲੇ ਥਲਾਂ ਦੀ ਰੇਤ ਤੰਦੂਰ ਵਾਂਗ ਜਲ ਉੱਠਦੀ ਹੈ, ਸੱਸੀ ਦੀਵਾਨੀ ਹੋਈ ਤਪਦੀ ਲੂ ਵਿਚ ਅੱਗ ਦਾ ਦਰਿਆ ਪਾਰ ਕਰਦੀ ਅੱਗੇ ਤੋਂ ਅੱਗੇ ਦੌੜੀ ਜਾਂਦੀ ਹੈ। ਚਮੜੀ ਆਣ ਦੁਪਹਿਰੀ ਵੇਲੇ ਗਰਮ ਗਰਮ ਬਹਾਰੇ, ਤਪਦੀ ਲੋ ਵਗੇ ਅਸਮਾਨੇ ਪੰਛੀ ਮਾਰ ਉਤਾਰੇ, ਆਤਿਸ਼ ਦਾ ਦਰਿਆ ਖਲੋਤਾ ਥਲ ਮਾਰੂ ਵੱਲ ਚਾਰੇ, ਹਾਸ਼ਿਮ ਫੇਰ ਪਿਛਾਂ ਨਾ ਮੁੜਦੀ, ਹਾਸ਼ਿਮ ਫੇਰ ਪਿਛਾਂ ਨਾ ਮੁੜਦੀ, ਲੂ ਲੂ ਹੋਤ ਪੁਕਾਰੇ ਨਾਜ਼ੁਕ ਪੈਰ ਮਲੂਕ ਸੱਸੀ ਦੇ, ਨਾਜ਼ੁਕ ਪੈਰ ਮਲੂਕ ਸੱਸੀ ਦੇ, ਲੂ ਲੂ ਹੋਤ ਪੁਕਾਰੇ ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿਚ ਥਲਦੇ ਜਿਉਂ ਜਿਉਂ ਭੁੰਨਣ ਪਟਿਆਰੇ, ਬਾਲੂ ਰੇਤ ਤਪੇ ਵਿਚ ਥਲਦੇ ਜਿਉਂ ਜਿਉਂ ਭੁੰਨਣ ਪਟਿਆਰੇ, ਸੂਰਜ ਭੱਜ ਵੜਿਆ ਵਿਚ ਬਦਲੀ ਉਹ ਡਰਦਾ ਲਿਸ਼ਕ ਨਾ ਮਾਰੇ, ਸੂਰਜ ਭੱਜ ਵੜਿਆ ਵਿਚ ਬਦਲੀ ਉਹ ਡਰਦਾ ਲਿਸ਼ਕ ਨਾ ਮਾਰੇ, ਹਾਸ਼ਿਮ ਵੇਖ ਯਕੀਨ ਸੱਸੀ।

0: ਦਾ ਸਿੱਧ ਕੋ ਮੂਲ ਨਾ ਹਾਰੇ, ਸਿੱਧ ਕੋ ਮੂਲ ਨਾ ਹਾਰੇ।
1: ਸੱਸੀ ਪੁੰਨੂ ਦੇ ਪਿਆਰ ਪਿੱਛੇ ਤਪੇ ਹੋਏ ਥਲਾਂ ਦੇ ਰੇਤ ਅੰਦਰ ਯਾਰ ਨੂੰ ਟੋਲਦੀ ਆ ਭਲਾ ਕਿਵੇਂ ਲੱਭਦੀ ਆ ਬਾਈ।

ਥਲਾਂ ਵਿੱਚ ਅੱਗ ਵਰ ਰਹੀ ਹੈ, ਪਿਆਸ ਨਾਲ ਜਿੰਦ ਨਿਕਲੀ ਜਾ ਰਹੀ ਹੈ, ਥਲ ਵਿੱਚ ਕਾਕਾ ਅਯਾਲ ਆਪਣਾ ਇੱਜੜ ਚਰਾ ਰਿਹਾ ਏ। ਸੱਸੀ ਅਯਾਲੀ ਵੱਲ ਪਾਣੀ ਮੰਗਣ ਲਈ ਦੌੜਦੀ ਹੈ। ਅਯਾਲੀ ਸੱਸੀ ਨੂੰ ਕੋਈ ਇਲ ਬਲਾ ਸਮਝ ਕੇ ਡਰਦਾ ਭੱਜ ਤੁਰਦਾ ਏ। ਹਾਸ਼ਮ ਸੱਸੀ ਦੇ ਆਖਰੀ ਪਲਾਂ ਨੂੰ ਦੋਸਤੋ ਦਿਲਾਂ ਨੂੰ ਹਿਲਾ ਦੇਣ ਵਾਲੀ ਦਰਦਨਾਕੀ ਨਾਲ ਬਿਆਨ ਕਰਦਾ ਏ। ਔੜਕ ਵਕਤ ਕਹਿਰ ਦੀਆਂ ਕੂਕਾਂ, ਔੜਕ ਵਕਤ ਕਹਿਰ ਦੀਆਂ ਕੂਕਾਂ, ਸੁਣ ਪੱਥਰ ਢਲ ਜਾਵੇ ਜਿਸ ਵਿੱਚ ਊਠ ਪੁੰਨੂ ਨੂੰ ਖੜਿਆ, ਮਾਰੇ ਦੋਜ਼ਖ ਵੱਲ ਜਾਵੇ, ਮਾਰੇ ਦੋਜ਼ਖ ਵੱਲ ਜਾਵੇ, ਯਾ ਅੱਲਾ ਉਸ ਤੀਰ ਲੱਗੇ ਬਿਰਹੋਂਦਾ ਵਾਂਗ ਸੱਸੀ ਜਲ ਜਾਵੇ, ਹਾਸ਼ਮ ਮੌਤ ਪਵੇ ਕਰਹਾਨੂੰ, ਹਾਸ਼ਮ ਮੌਤ ਪਵੇ ਕਰਹਾਨੂੰ, ਤੁਖਮ ਜ਼ਮੀਨੋ ਜਾਵੇ। ਸਿਰ ਧਰ ਖੋਜ ਉੱਤੇ ਗਸ਼ ਆਇਆ, ਮੌਤ ਸੱਸੀ ਦੀ ਆਈ, ਖੁਸ਼ ਰਹਿ ਯਾਰ ਅਸਾਂ ਤੁਧ ਕਾਰਨ, ਥਲ ਵਿੱਚ ਜਾਨ ਗਵਾਈ, ਖੁਸ਼ ਰਹਿ ਯਾਰ ਅਸਾਂ ਤੁਧ ਕਾਰਨ, ਥਲ ਵਿੱਚ ਜਾਨ ਗਵਾਈ, ਡਿਗਦੀ ਸਾਰ ਗਏ ਦਮ ਇਕਸੇ, ਡਿਗਦੀ ਸਾਰ ਗਏ ਦਮ ਇਕਸੇ, ਤਣ ਚੋਂ ਜਾਨ ਸਿਧਾਈ, ਹਾਸ਼ਮ ਕਰ ਲੱਖ ਲੱਖ ਸ਼ੁਕਰਾਨੇ, ਇਸ਼ਕ ਵੱਲੋਂ ਰਹਿ ਆਈ। ਸੱਸੀ ਜਦੋਂ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਤਾਂ ਅਯਾਲੀ ਜਿਗਰਾ ਕਰਕੇ ਉਸ ਕੋਲ ਜਾਂਦਾ ਏ। ਸੱਸੀ ਪੁੰਨੂ ਪੁੰਨੂ ਪੁਕਾਰਦੀ

ਆਣੇ ਦੇ ਦਿੰਦੀ ਹੈ। ਇਆਲੀ ਨੂੰ ਲੱਗਿਆ ਜਿਵੇਂ ਉਹਦੀ ਆਪਣੀ ਧੀ ਹੀ ਮਰ ਰਹੀ ਹੋਵੇ। ਉਸ ਨੂੰ ਆਪਣੇ ਵਤੀਰੇ ਤੇ ਬਹੁਤ ਅਫਸੋਸ ਹੁੰਦਾ ਏ। ਉਹ ਉੱਥੇ ਹੀ ਸੱਸੀ ਦੀ ਕਬਰ ਬਣਾ ਦਿੰਦਾ ਏ ਤੇ ਆਪ ਫਕੀਰਾਨਾ ਭੇਸ ਵਿੱਚ ਕਬਰ ਦੇ ਸਿਰਾਣੇ ਬੈਠ ਜਾਂਦਾ ਏ। ਸੱਸੀ ਦੀ ਰੂਹ ਪਰਵਾਜ ਕਰਕੇ ਡਾਚੀ ਦੇ ਕਚਾਵੇ ਵਿੱਚ ਬੇਹੋਸ਼ ਪਏ ਪੁੰਨੂ ਨੂੰ ਸੁਪਨੇ ਵਿੱਚ ਮਿਲਦੀ ਹੈ। ਉੱਡਿਆ ਰੂਹ ਸੱਸੀ ਦੇ ਤਨ ਤੋਂ ਫੇਰ ਪੁੰਨੂ ਵੱਲ ਧਾਇਆ। ਮਹਿਮਲ ਮਸਤ ਬੇਹੋਸ਼ ਪੁੰਨੂ ਨੂੰ ਸੁਪਨੇ ਜਾਏ ਜਗਾਇਆ। ਲੈ ਹੁਣ ਯਾਰ ਅਸਾਂ ਸੰਗ ਤੇਰੇ ਕੌਲ ਕਰਾਰ ਨਿਭਾਇਆ। ਲੈ ਹੁਣ ਯਾਰ ਅਸਾਂ ਸੰਗ ਤੇਰੇ ਕੌਲ ਕਰਾਰ ਨਿਭਾਇਆ। ਹਾਸ਼ਮ ਰਹੀ ਸੱਸੀ ਵਿੱਚ ਥਲਦੇ, ਹਾਸ਼ਮ ਰਹੀ ਸੱਸੀ ਵਿੱਚ ਥਲਦੇ, ਮੈਂ ਰੁਖਸਤ ਲੈਣ ਆਇਆ। ਮਹਿਮਲ ਦਾ ਅਰਥ ਦੋਸਤੋ ਡਾਚੀ ਦਾ ਕਚਾਵਾ। ਦੋਸਤੋ ਪੁੰਨੂ ਨੂੰ ਜਦੋਂ ਹੋਸ਼ ਆਉਂਦੀ ਹੈ ਤਾਂ ਉਹ ਝੱਟ ਡਾਚੀ ਤੇ ਸਵਾਰ ਹੋ ਕੇ ਭੰਬੋਰ ਵੱਲ ਨੂੰ ਚੱਲ ਪੈਂਦਾ ਏ। ਰਾਹ ਵਿੱਚ ਉਸ ਨੂੰ ਇੱਕ ਤਾਜ਼ਾ ਬਣੀ ਕਬਰ ਮਿਲਦੀ ਹੈ। ਪੁੰਨੂ ਡਾਚੀ ਤੋਂ ਉਤਰ ਕੇ ਫਾਤਿਹਾ ਪੜਦਾ ਏ ਤੇ ਫੇਰ ਕਬਰ ਤੇ ਬੈਠੇ ਫਕੀਰ ਅਯਾਲੀ ਕੋਲੋਂ ਪੁੱਛਦਾ ਏ ਕਿ ਇਹ ਨਵੀਂ ਬਣੀ ਕਬਰ ਕਿਸ ਦੀ ਹੈ। ਫਕੀਰ ਸਾਰੀ ਹਕੀਕਤ ਬਿਆਨ ਕਰਦਾ ਏ। ਆਖੀ ਉਸ ਫਕੀਰ ਪੁੰਨੂ ਨੂੰ ਖੋਲ ਹਕੀਕਤ ਸਾਰੀ। ਆਹੀ ਨਾਰ ਪਰੀ ਦੀ ਸੂਰਤ ਗਰਮੀ ਮਾਰ ਉਤਾਰੀ। ਜਪਦੀ ਨਾਮ ਪੁੰਨੂ ਦਾ ਆਹੀ ਦਰਦ ਇਸ਼ਕ ਦੀ ਮਾਰੀ। ਹਾਸ਼ਿਮ ਥਾਉ ਮਕਾਨ ਨਾ ਜਾਣਾ ਆਹੀ ਕੌਣ ਵਿਚਾਰੀ। ਸੁਣ ਕੇ ਹੋਤ ਜ਼ਮੀਪੁਰ ਡਿੱਗਿਆ ਖਾਏ ਕਲੇਜੇ ਕਾਨੀ। ਖੁੱਲ ਗਈ ਗੌਰ ਪਿਆ ਵਿੱਚ ਕਬਰੇ ਫੇਰ ਮਿਲੇ ਦਿਲ ਜਾਨੀ। ਖਾਤਰ ਇਸ਼ਕ ਗਈ ਰਲ ਮਾਟੀ, ਖਾਤਰ ਇਸ਼ਕ ਰਲ ਗਈ ਮਾਟੀ। ਸੁਰਤ ਹੁਸਨ ਜਵਾਨੀ, ਹਾਸ਼ਿਮ ਇਸ਼ਕ ਬਲੋਚ ਸੱਸੀ ਦਾ ਜੁਗ ਜੁਗ ਰਹੂ ਕਹਾਣੀ, ਜੁਗ ਜੁਗ ਰਹੂ ਕਹਾਣੀ।

ਦੋਸਤੋ ਹਾਸ਼ਿਮ ਦਾ ਕਿੱਸਾ ਸੱਸੀ ਪੁੰਨੂ ਬੈਂਤ ਛੰਦ ਵਿੱਚ ਹੈ। ਇਸ ਦੀ ਬੋਲੀ ਨਿੱਤ ਵਰਤੋਂ ਦੀ ਮਾਂਝੀ ਸਵਾਰੀ ਨਿਹਾਇਤ ਮਿੱਠੀ ਤੇ ਸ਼ਗੁਫਤਾ ਏ, ਜਿਸ ਤੇ ਫਾਰਸੀ ਦੀ ਨਿੰਮੀ ਨਿੰਮੀ ਭਾਣੇ ਇਸ ਨੂੰ ਹੋਰ ਵੀ ਸਵਾਦਲੀ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਏ। ਹਾਸ਼ਿਮ ਇੱਕ ਦਰਦਮੰਦ ਦਿਲ ਲੈ ਕੇ ਪੈਦਾ ਹੋਇਆ ਸੀ, ਤਾਂ ਹੀ ਉਸ ਦੀਆਂ ਸ਼ੇਰਾਂ ਚੋਂ ਥਾਂ ਥਾਂ ਬਿਰਹਾ ਦੀਆਂ ਲਾਟਾਂ, ਹਿਜ਼ਰ ਦੀਆਂ ਕੂਕਾਂ ਤੇ ਦਰਦੀਲੇ ਕੀਰ ਨੇ ਉਮਲ ਉਮਲ ਪੈਂਦੇ ਨੇ। ਉਸਦੀ ਹਰ ਗੱਲ ਦਿਲ ਦੀਆਂ ਡੰਗਾਈਆਂ ਚੋਂ ਤਾਸੀਰ ਦੀ ਪੱਠੀ ਵਿੱਚ ਰੰਗ ਹੋ ਕੇ ਨਿਕਲਦੀ ਹੈ, ਜਿਹੜੀ ਦਿਲਾਂ ਵਿੱਚ ਤੀਰ ਵਾਂਗ ਖੁੱਭ ਜਾਂਦੀ ਹੈ ਤੇ ਆਪਣੀ ਸਦੀਵੀ ਕਸਕ ਛੱਡ ਦਿੰਦੀ ਹੈ। ਹਾਸ਼ਿਮ ਵਿੱਚ ਵਿਸ਼ੇਸ਼ ਖੂਬੀ ਸਰੋਤਿਓ ਇਹ ਵੀ ਹੈ ਕਿ ਉਸ ਨੇ ਜਿਸ ਘਟਨਾ, ਪ੍ਰਸੰਗ ਜਾਂ ਦ੍ਰਿਸ਼ ਨੂੰ ਛੋਇਆ ਉਸ ਨੂੰ ਆਪਣੀ ਜਾਦੂ ਬਿਆਨੀ ਸਦਕਾ ਕਮਾਲ ਦੀਆਂ ਸ਼ਿਖਰਾਂ ਤੇ ਪਹੁੰਚਾ ਦਿੱਤਾ। ਦੋਸਤੋ ਇਹ ਉਸ ਦੀ ਕਲਮ ਦਾ ਹੀ ਚਮਤਕਾਰ ਹੈ ਕਿ ਇਸ਼ਕ ਮੁਹੱਬਤ ਦੀ ਦੁਨੀਆਂ ਵਿੱਚ ਉਸ ਨੇ ਜੋ ਪਦਵੀ ਸੱਸੀ ਨੂੰ ਦਿਲਵਾਈ ਹੈ ਉਹ ਮੌਲਵੀ ਗੁਲਾਮ ਰਸੂਲ ਦੇ ਕਿੱਸੇ ਵਾਲੀ ਜ਼ੁਲੇਖਾ ਤੋਂ ਛੁੱਟ ਹੋਰ ਕਿਸੇ ਨਾਇਕਾ ਦੇ ਭਾਗੀ ਨਹੀਂ ਹੋਈ ਜਾਪਦੀ। ਹਾਸ਼ਿਮ ਨੇ ਸੱਚਮੁੱਚ ਸੱਸੀ ਨੂੰ ਕੁਰਬਾਨੀ ਤੇ ਇਸਾਰ ਦੀ ਦੇਵੀ ਸਿੱਧ ਕਰ ਵਿਖਾਇਆ ਏ ਤੇ ਉਸ ਨੂੰ ਇਸ਼ਕ ਦੀ ਮਿਆਰਾਜ਼ ਤੇ ਪਹੁੰਚਾ ਦਿੱਤਾ ਏ।

0: ਕਿੱਸੇ ਸਾਡੇ ਹੋਰ ਪ੍ਰਸਿੱਧ ਕਵੀਆਂ ਨੇ ਵੀ ਲਿਖੇ ਨੇ ਦੋਸਤੋ, ਪਰ ਜੋ ਮਕਬੂਲੀਅਤ ਤੇ ਸ਼ੋਹਰਤ ਹਾਸ਼ਿਮ ਦੇ ਕਿੱਸੇ ਨੂੰ ਪ੍ਰਾਪਤ ਹੋਈ ਉਹ ਦੂਜੇ ਸਾਰਿਆਂ ਨੂੰ ਨਸੀਬ ਨਹੀਂ ਹੋਈ। ਹਾਸ਼ਿਮ ਦਾ ਇਹ ਕਿੱਸਾ ਪੰਜਾਬੀ ਕਾਵ ਜਗਤ ਲਈ ਨਿਰਸੰਦੇਹ ਇੱਕ ਅਨਮੋਲ ਅਦਬੀ ਤੋਹਫਾ ਏ, ਜਿਸ ਸਦਕਾ ਸ਼ਾਇਰ ਦਾ ਨਾਮ ਜੁਗਾਂ ਜੁਗਾਂਤਰਾਂ ਤੱਕ ਅਮਰ ਰਹੇਗਾ। ਦੋਸਤੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਪ ਜੀ ਨੂੰ ਇਹ ਕਿੱਸਾ ਕਿਸ ਤਰ੍ਹਾਂ ਦਾ ਲੱਗਿਆ, ਇਸ ਸੰਬੰਧੀ ਆਪਣੀ ਰਾਏ, ਮਸ਼ਵਰੇ, ਸਲਾਹਾਂ ਸਰੋਤਿਓ ਸਾਨੂੰ ਜ਼ਰੂਰ ਚਿੱਠੀਆਂ ਰਾਹੀਂ, ਵਟਸਐਪ ਮੈਸੇਜ ਰਾਹੀਂ ਤੇ ਆਪਣੀ ਫੋਨ ਕਾਲਸ ਰਾਹੀਂ ਦਿੰਦੇ ਰਹੋ। ਤਦ ਤੱਕ ਲਈ ਫੇਰ ਮਿਲਣ ਦੀ ਆਸ ਨਾਲ ਲੈਨੇ ਆ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਬੀਬੀ ਗੁਰਦੀਪ ਕੌਰ ਗਿੱਲ ਜੀ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਪਿੰਡਾਂ ਵਾਲੇ ਦੇ ਤਹਿਤ। ਵਿਸ਼ਾ ਸੀ ਹਾਸ਼ਿਮ ਸ਼ਾਹ ਦੀ ਮਹਾਨ ਰਚਨਾ ਸੱਸੀ ਪੁੰਨੂ, ਜਿਸ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਤੇ ਸੰਪਾਦਨ ਮਮਤਾ ਅਰੋੜਾ ਦਾ ਸੀ।
2: ਡਿਜ਼ਾਈਨਿੰਗ ਅਤੇ 4 ਸਾਲਾ ਬੀਏ ਬੀਐਡ ਆਈਟੈਕ ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, ਐਨਈਪੀ ਅਨੁਸਾਰ 3 ਅਤੇ 4 ਸਾਲਾ ਯੂਜੀ ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65650।
3: ਓ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
4: ਉਹ ਕਿਵੇਂ, ਕੀ ਗੱਲ ਹੋ ਗਈ?
3: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
4: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
3: ਨਾ, ਉਹ ਕਿਸ ਤਰ੍ਹਾਂ ਬਾਈ?
4: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ।
3: ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
4: ਬਈ, ਇਹਦੇ ਲਈ ਕਰਨਾ ਕੀ ਪਊਗਾ?
3: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
4: ਇਹ ਤਾਂ ਬਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
1: ਸਰੋਤਿਓ, ਇਸ ਦੇ ਨਾਲ ਹੀ ਆਪਣੇ ਦੋਸਤ ਮਨਦੀਪ ਕੋਟਲੀ ਨੂੰ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਕਿ ਉਹ ਸਕੂਲਾਂ ਦੇ ਆਲੇ ਦੁਆਲੇ ਤੇ ਵੀ ਬਾਜ਼ਾਰਾਂ ਵਿੱਚ ਨਿਰੰਤਰ ਚੈਕਿੰਗ ਮੁਹਿੰਮਾਂ ਚਲਾਉਣ ਤਾਂ ਜੋ ਬੱਚਿਆਂ ਦੇ ਭਵਿੱਖ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ 'ਚ ਖਾਣੇ ਦਾ ਕੰਮ ਕਰਨ ਵਾਲੇ ਸਾਰਿਆਂ ਅਤੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਖੁਰਾਕੀ ਵਸਤਾਂ ਦੀ ਸੁਰੱਖਿਆ ਤੇ ਮਿਆਰਾਂ ਬਾਰੇ ਕਾਨੂੰਨ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0182-22-337-77 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਇੱਕ ਵਾਰ ਫੇਰ ਸੁਣ ਲਓ, 0182-22-337-77। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਹਰ ਬੱਚੇ ਲਈ ਇੱਕ ਸੁਰੱਖਿਅਤ ਕਵਚ ਤਿਆਰ ਕੀਤਾ ਜਾ ਰਿਹਾ ਹੈ। ਨਸ਼ਿਆਂ ਖਿਲਾਫ਼ ਹੁਣ ਇਹ ਲੜਾਈ ਥਾਣਿਆਂ ਅਤੇ ਨਸ਼ਾ ਛੁਡਾਓ ਕੇਂਦਰਾਂ ਤੋਂ ਅੱਗੇ ਵੱਧ ਕੇ ਸਕੂਲਾਂ ਅਤੇ ਕਲਾਸਰੂਮਾਂ ਤੱਕ ਪਹੁੰਚ ਗਈ ਏ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਹੁਨਰ ਅਤੇ ਗੁਪਤ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਏ। ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਏ ਜੋ ਹਰ ਰੋਜ਼ ਕਿਸ਼ੋਰ ਉਮਰ ਦੇ ਬੱਚਿਆਂ ਦੇ ਸੰਪਰਕ ਵਿੱਚ ਰਹਿੰਦੇ ਨੇ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਸ ਦੇ ਮਾਹਰਾਂ ਦੇ ਸਹਿਯੋਗ ਨਾਲ 9 ਜ਼ਿਲ੍ਹਿਆਂ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ 1400 ਤੋਂ ਵੱਧ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਗਈ ਏ ਤਾਂ ਜੋ ਨਸ਼ਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ, ਹਮਦਰਦੀ ਨਾਲ ਪ੍ਰਤੀਕਰਮ ਦੇ ਸਕਣ ਅਤੇ ਮਾਨਸਿਕ ਸਿਹਤ ਨੂੰ ਜਨ ਸਿਹਤ ਦੇ ਨਜ਼ਰੀਏ ਨਾਲ ਸਮਝ ਕੇ ਸਾਂਭ ਸਕਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@aarnu ਜਲੰਧਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਤੇ CMD ਡਾਕਟਰ ਬਸੰਤ ਕਰਕ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਭਰ ਦੇ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਬਿਜਲੀ ਸਪਲਾਈ ਮਿਲੀ ਏ। ਉਨ੍ਹਾਂ ਸਪਸ਼ਟ ਕੀਤਾ ਕਿ 27 ਤੋਂ 30 ਜੂਨ ਦਰਮਿਆਨ ਸੂਬੇ ਵਿੱਚ ਕੁਝ ਦਿਨਾਂ ਲਈ ਬਿਜਲੀ ਦੀ ਆਰਸੀ ਕਮੀ ਆਈ ਸੀ, ਜਿਸ ਦੌਰਾਨ ਕੁਝ ਖੇਤੀਬਾੜੀ ਫੀਡਰਾਂ ਨੂੰ ਤੈਅ 8 ਘੰਟਿਆਂ ਦੀ ਬਜਾਏ ਸਿਰਫ 6 ਤੋਂ 7 ਘੰਟੇ ਹੀ ਸਪਲਾਈ ਮਿਲੀ। ਸਿਰਫ 1 ਤੋਂ 2 ਘੰਟੇ ਦੀ ਇਹ ਰੁਕਾਵਟ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਰਿਕਾਰਡ ਮੰਗ ਅਤੇ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੇ ਇੱਕੋ ਸਮੇਂ ਪਏ ਪ੍ਰਭਾਵ ਕਾਰਨ ਹੋਈ ਸੀ, ਜਿਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਸੀ। ਪਰ ਹੁਣ ਸੂਬੇ ਭਰ ਵਿੱਚ ਬਿਜਲੀ ਦੀ ਆਮ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ PSPCL ਨੇ ਚੱਲ ਰਹੀ ਝੋਨੇ ਦੀ ਰੁੱਤ ਦੌਰਾਨ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਸੰਚਾਲਨ ਪ੍ਰਬੰਧ ਕੀਤੇ ਨੇ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਅੱਜ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਨੇ ਸਕੂਟਰ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਏ। ਮੌਕੇ ਤੇ ਹਾਜ਼ਰ ਲੋਕਾਂ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਟਿੱਪਰ ਸ਼ਹਿਰ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਕਿਉਂਕਿ ਦਿਨ ਦੇ ਸਮੇਂ ਇੱਥੇ ਭਾਰੀ ਵਾਹਨਾਂ ਦੇ ਦਾਖਲ ਹੋਣ ਤੇ ਪਾਬੰਦੀ ਏ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਗੱਡੀ ਬੇਕਾਬੂ ਹੋ ਕੇ ਚਲਾ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਮ੍ਰਿਤਕ ਆਪਣੇ ਕੰਮ ਤੇ ਜਾ ਰਿਹਾ ਸੀ ਜਦੋਂ ਟਿੱਪਰ ਨੇ ਉਸਨੂੰ ਟੱਕਰ ਮਾਰੀ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਏਗੀ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਏ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਏ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇੱਕ ਵਾਰ ਫੇਰ। ਭਾਰਤ ਨੇ ਅੱਜ ਦੁਹਰਾਇਆ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਲਗਾਤਾਰ ਹਮਾਇਤ ਦੇਣ ਦੇ ਜਵਾਬ ਵਿੱਚ ਸਿੰਧੂ ਜਲ ਸੰਧੀ IWT ਅਜੇ ਵੀ ਮੁਲਤਵੀ ਏ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ

0: ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:30:28। ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਵਾਣੀ। ਅੱਜ ਦੇ ਪ੍ਰੋਗਰਾਮ ਯੁਵ ਵਾਣੀ ਦੇ ਤਹਿਤ ਤੁਸੀਂ ਸੁਣੋਗੇ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਤੇ ਵਿਚਾਰ ਚਰਚਾ। ਭਾਗ ਲੈਣਗੇ ਨੌਜਵਾਨ ਸਾਥੀ ਜੋ ਕਿ ਵੱਖ ਵੱਖ ਕੋਰਸ ਕਰ ਰਹੇ ਹਨ ਅਤੇ ਵਾਤਾਵਰਣ ਲਈ ਕੰਮ ਕਰਦੇ ਹਨ।

ਵਕਫਿਆਂ ਨੂੰ ਜੇਕਰ ਸਰਕਾਰ ਤੋਂ ਬਣਨ ਲਈ ਸਬਸਿਡੀ ਮਿਲੇ, ਸਬਜ਼ੀ ਮੰਡੀਆਂ ਦੇ ਵਿੱਚ ਜੇਕਰ ਅਸੀਂ ਘਰੋਂ ਕੱਪੜੇ ਦੇ ਬੈਗ ਲੈ ਜਾ ਸਕੀਏ, ਆਪਣੀ ਕਾਰ, ਸਕੂਟੀ, ਮੋਟਰਸਾਈਕਲ ਵਿੱਚ ਪੱਕੇ ਤੌਰ 'ਤੇ ਇੱਕ ਕੱਪੜੇ ਦਾ ਲਿਫਾਫਾ ਜ਼ਰੂਰ ਰੱਖੀਏ, ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਜੇਕਰ ਕੋਈ ਦੁਕਾਨਦਾਰ ਸਾਨੂੰ ਪਲਾਸਟਿਕ ਦਾ ਲਿਫਾਫਾ ਦੇਵੇ ਤਾਂ ਉਸਨੂੰ ਤੁਰੰਤ ਮਨਾ ਕਰੀਏ। ਇਸ ਤਰ੍ਹਾਂ ਇਹਨਾਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਦੇ ਨਾਲ ਸਾਡੇ ਦੇਸ਼ ਨੂੰ ਪਲਾਸਟਿਕ ਬੈਗ ਰਹਿਤ ਬਣਾਇਆ ਜਾ ਸਕਦਾ ਹੈ। ਇਸੇ ਹੀ ਤਰ੍ਹਾਂ ਅਸੀਂ ਸਹੀ ਮਾਇਨੇ ਵਿੱਚ ਪਲਾਸਟਿਕ ਬੈਗ ਰਹਿਤ ਦਿਵਸ ਮਨਾ ਸਕਾਂਗੇ। ਜੈ ਹਿੰਦ।

ਮੈਂ ਏਕਤਾ ਘਰੇਲੂ ਸਵਾਣੀ ਪਲਾਸਟਿਕ ਥੈਲਿਆਂ ਤੇ ਗੱਲ ਕਰਨਾ ਚਾਹੁੰਦੀ ਹਾਂ। ਘਰੇਲੂ ਸਵਾਣੀਆਂ ਪਲਾਸਟਿਕ ਥੈਲਿਆਂ ਦੀ ਵਰਤੋਂ ਆਮ ਹੀ ਘਰਾਂ ਵਿੱਚ ਕਰਦੀਆਂ ਹਨ। ਸਾਨੂੰ ਆਮ ਤੌਰ ਤੇ ਪਤਾ ਹੀ ਹੈ ਕਿ ਪਲਾਸਟਿਕ ਕਿੰਨੀ ਖਤਰਨਾਕ ਚੀਜ਼ ਹੈ। ਆਪਾਂ ਸੁਣਦੇ ਅਤੇ ਪੜ੍ਹਦੇ ਹੀ ਹਾਂ ਕਿ ਪਲਾਸਟਿਕ ਕਿਵੇਂ ਹੌਲੀ ਹੌਲੀ ਆਪਣਾ ਗਲਤ ਪ੍ਰਭਾਵ ਪਾ ਰਿਹਾ ਹੈ। ਗਊਆਂ, ਪੰਛੀਆਂ, ਪਸ਼ੂਆਂ ਜਾਂ ਮੱਛਲੀਆਂ ਨੂੰ ਕਿਵੇਂ ਖਤਮ ਹੌਲੀ ਹੌਲੀ ਕਰ ਰਿਹਾ ਹੈ। ਅਗਰ ਖਾਤਮਾ ਕੀਤਾ ਜਾਵੇ ਪਲਾਸਟਿਕ ਦਾ, ਇਸ ਦੀ ਥਾਂ ਥੈਲੇ ਵਰਤੇ ਜਾਣ ਤਾਂ ਬਹੁਤ ਸਹੀ ਰਹੇਗਾ। ਸਾੜਨ ਤੇ ਵੀ ਪਲਾਸਟਿਕ ਨੂੰ ਇਸ ਤਰ੍ਹਾਂ ਦੀਆਂ ਕਈ ਖਤਰਨਾਕ ਹਾਨੀਕਾਰਕ ਗੈਸਾਂ ਨਿਕਲਦੀਆਂ, ਨੇੜੇ ਤੇੜੇ ਦੇ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਦੇ ਫੇਫੜਿਆਂ ਤੇ ਵੀ ਅਸਰ ਕਰਦੀਆਂ ਤੇ ਉਹਨਾਂ ਨੂੰ ਬਿਮਾਰੀ ਲਾ ਸਕਦੀਆਂ ਹਨ। ਪਲਾਸਟਿਕ ਨੂੰ ਜਿਵੇਂ ਕਿ ਅਸੀਂ ਸਬਜ਼ੀ ਲੈਣ ਜਾਂਦੇ ਹਾਂ, ਘਰੋਂ ਹੀ ਅਸੀਂ ਥੈਲਾ ਲੈ ਕੇ, ਟੋਕਰੀ ਲੈ ਕੇ ਜਾਈਏ ਤਾਂ ਜੋ ਸਾਨੂੰ ਕੋਈ ਪਲਾਸਟਿਕ ਥੈਲੀ ਦੇ ਹੀ ਨਾ ਸਕੇ। ਗ੍ਰਹਿਣੀਆਂ ਕੀ ਕਰਦੀਆਂ ਹਨ, ਕਰ ਸਕਦੀਆਂ ਹਨ, ਜਿਵੇਂ ਜੀਨਸ ਦੀਆਂ ਪੈਂਟਾਂ ਹੁੰਦੀਆਂ ਹਨ ਜਾਂ ਫਿਰ ਹੋਰ ਕੋਟਨ ਦੇ ਕੱਪੜੇ ਹਨ ਜਾਂ ਜੂਟ ਦੇ ਥੈਲੇ ਹਨ, ਇਹਨਾਂ ਨੂੰ ਘਰੋਂ ਹੀ ਬਣਾ ਕੇ, ਇਹਨਾਂ ਦੀ ਸਟਿਚਿੰਗ ਕਰਕੇ, ਇਹਨਾਂ ਦੇ ਅੱਗੋਂ ਭਾਂਡੇ ਨਾ ਲੈ ਕੇ ਝੋਲੇ ਬਣਾ ਕੇ ਵੰਡ ਸਕਦੇ ਹਾਂ। ਇਸ ਤਰ੍ਹਾਂ ਆਪਾਂ ਸਮਾਜ ਸੇਵਾ ਵੱਲ ਵੀ ਬਹੁਤ ਪ੍ਰੇਰਿਤ ਕਰ ਸਕਦੇ ਹਾਂ। ਪਲਾਸਟਿਕ ਦੀ

0: ਤੋਂ ਅਸੀਂ ਹੋਰ ਥਾਵਾਂ ਤੇ ਬਹੁਤ ਜਗ੍ਹਾ ਕਰ ਸਕਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਅਸੀਂ ਪਾਏਦਾਨ ਵੀ ਬਣਾ ਸਕਦੇ ਹਾਂ ਥੈਲਿਆਂ ਨੂੰ ਕੱਟ ਕੇ, ਪਲਾਸਟਿਕ ਦੇ ਥੈਲਿਆਂ ਨੂੰ ਕੱਟ ਕੇ ਘਰਾਂ 'ਚ, ਹੋਰ ਥਾਵਾਂ ਜਿਵੇਂ ਰਸੋਈ ਦੇ ਖਾਨੇ ਹਨ ਜਾਂ ਡੈਕੋਰੇਸ਼ਨ ਪੀਸ ਹਨ, ਰਸੋਈ ਦੇ ਖਾਨਿਆਂ ਵਿੱਚ ਆਪਾਂ ਪਲਾਸਟਿਕ ਦੀਆਂ ਸ਼ੀਟਾਂ ਵਿਛਾ ਸਕਦੇ ਹਾਂ, ਡੈਕੋਰੇਸ਼ਨ ਲਈ ਵੀ ਅਸੀਂ ਇਸ ਨੂੰ ਕੱਟ ਕੇ ਇਹਨਾਂ ਦੇ ਲਟਕਣ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਪਲਾਸਟਿਕ ਨੂੰ ਖਤਮ ਕੀਤਾ ਜਾ ਸਕਦਾ ਹੈ ਅਗਰ ਆਪਾਂ ਇਹਨੂੰ ਵਧੀਆ ਤਰ੍ਹਾਂ ਯੂਜ਼ 'ਚ ਲਿਆ ਸਕੀਏ। ਤਾਂ ਲਾਸਟ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਮੈਂ ਪਲਾਸਟਿਕ ਦੇ ਵੱਲ ਜੋ ਵੀ ਤੁਹਾਨੂੰ ਦੱਸੀ ਹੈ ਇਹਨਾਂ ਚੀਜ਼ਾਂ ਨੂੰ, ਮੈਂ ਵੀ ਇਹਨਾਂ 'ਤੇ ਅਮਲ ਕਰਾਂਗੀ ਅਤੇ ਤੁਸੀਂ ਵੀ ਇਹਨਾਂ ਨੂੰ ਮੰਨੋਗੇ ਅਤੇ ਕਰੋਗੇ।
1: ਨਮਸਕਾਰ ਦੋਸਤੋ, ਮੈਂ ਨੂਰਦੀਪ ਕੌਰ ਅੱਜ ਅੰਤਰਰਾਸ਼ਟਰੀ ਪਲਾਸਟਿਕ ਬੈਗ ਰਹਿਤ ਦਿਵਸ 'ਤੇ ਕੁਝ ਗੱਲਬਾਤ ਸਾਂਝਾ ਕਰਾਂਗੀ। ਆਪਾਂ ਅਕਸਰ ਸੁਣਿਆ ਜੇ ਧਰਤੀ ਨੂੰ ਬਚਾਉਣਾ ਤਾਂ ਪਲਾਸਟਿਕ ਦੇ ਥੈਲਿਆਂ ਨੂੰ ਛੱਡਣਾ ਪੈਣਾ। ਕਦੇ ਸੋਚਿਆ ਕਿ ਇੱਦਾਂ ਕਿਉਂ ਕਹਿੰਦੇ ਨੇ? ਕਿਉਂਕਿ ਪਲਾਸਟਿਕ ਦੇ ਥੈਲੇ ਸੈਂਕੜਿਆਂ ਸਾਲਾਂ ਤੱਕ ਖਤਮ ਨਹੀਂ ਹੁੰਦੇ ਅਤੇ ਇਹ ਧਰਤੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਦੇ ਨੇ। ਅਸੀਂ ਸਾਰੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਮ ਤੌਰ 'ਤੇ ਪਲਾਸਟਿਕ ਦੇ ਥੈਲੇ ਵਰਤਦੇ ਹਾਂ। ਸਬਜ਼ੀ ਲੈਣੀ ਹੋਵੇ, ਕੱਪੜੇ ਖਰੀਦੇ ਹੋਣ ਜਾਂ ਕੋਈ ਹੋਰ ਸਮਾਨ, ਅਸੀਂ ਅਕਸਰ ਬਿਨਾਂ ਸੋਚੇ ਸਮਝੇ ਪਲਾਸਟਿਕ ਦਾ ਬੈਗ ਲੈ ਲੈਂਦੇ ਹਾਂ। ਉਸ ਸਮੇਂ ਇਹ ਬਹੁਤ ਆਸਾਨ ਲੱਗਦਾ ਹੈ, ਪਰ ਕੀ ਅਸੀਂ ਕਦੇ ਸੋਚਿਆ ਕਿ ਇੱਕ ਛੋਟਾ ਜਿਹਾ ਪਲਾਸਟਿਕ ਦਾ ਥੈਲਾ ਸਾਡੇ ਵਾਤਾਵਰਨ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾ ਸਕਦਾ? ਇਸ ਨੂੰ ਵਰਤਣ ਵਿੱਚ ਤਾਂ ਸਿਰਫ ਕੁਝ ਕੁ ਮਿੰਟ ਲੱਗਦੇ, ਪਰ ਇਹ ਕੁਦਰਤ ਵਿੱਚ ਸੈਂਕੜਿਆਂ ਸਾਲਾਂ ਤੱਕ ਬਣਿਆ ਰਹਿੰਦਾ ਹੈ। ਕਈ ਵਾਰ ਗਾਵਾਂ, ਕੁੱਤੇ ਅਤੇ ਹੋਰ ਜਾਨਵਰ ਖਾਣ ਦੀ ਭਾਲ ਵਿੱਚ ਇਹ ਥੈਲੇ ਨਿਕਲ ਜਾਂਦੇ ਨੇ, ਜਿਸ ਨਾਲ ਉਹਨਾਂ ਦੀ ਜਾਨ ਤੱਕ ਜਾ ਸਕਦੀ ਆ। ਇਹ ਬੇਜਵਾਨ ਜਾਨਵਰਾਂ ਲਈ ਖਤਰਾ ਤਾਂ ਬਣ ਰਹੇ ਨੇ, ਪਰ ਨਾਲ ਨਾਲ ਆਪਣੇ ਸਮੁੰਦਰਾਂ, ਨਦੀਆਂ ਅਤੇ ਆਪਣੇ ਸਾਫ ਪਾਣੀ ਦਾ ਦੂਸ਼ਿਤ ਦਾ ਕਾਰਨ ਵੀ ਬਣ ਰਹੇ ਨੇ। ਅਕਸਰ ਲਿਫਾਫੇ ਨਾਲੀਆਂ ਵਿੱਚ ਫਸ ਜਾਂਦੇ ਨੇ, ਜਿਸ ਨਾਲ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਤੇ ਗਲੀਆਂ ਤੇ ਆ ਜਾਂਦਾ ਹੈ, ਬਿਮਾਰੀਆਂ ਨੂੰ ਪੈਦਾ ਕਰ ਦਿੰਦਾ ਹੈ। ਪਰ ਚੰਗੀ ਗੱਲ ਇਹ ਵੀ ਹੈ ਕਿ ਇਸ ਸਮੱਸਿਆ ਦਾ ਹੱਲ ਵੀ ਸਾਡੇ ਹੱਥਾਂ ਵਿੱਚ ਹੀ ਆ। ਜੇ ਅਸੀਂ ਅੱਜ ਤੋਂ ਹੀ ਛੋਟੀਆਂ ਛੋਟੀਆਂ ਆਦਤਾਂ ਵਿੱਚ ਬਦਲਾਅ ਕਰ ਲਈਏ ਤਾਂ ਬਹੁਤ ਵੱਡਾ ਫਰਕ ਪੈ ਜਾਵੇਗਾ। ਜਿਵੇਂ ਘਰੋਂ ਨਿਕਲਦੇ ਕੱਪੜੇ ਜਾਂ ਜੂਟ ਦਾ ਥੈਲਾ ਲੈ ਕੇ ਆਉਣਾ ਆਦਿ, ਮੈਂ ਆਪਾਂ ਮੋਟਰਸਾਈਕਲ, ਗੱਡੀ ਆਦਿ ਵਿੱਚ ਕੋਈ ਨਾ ਕੋਈ ਪਲਾਸਟਿਕ ਦੀ ਚੀਜ਼ ਨਾ ਵਰਤਣੀ। ਇਸ ਨਾਲ ਹੀ ਹਰ ਸਾਲ ਕਈ ਪਲਾਸਟਿਕ ਦੇ ਥੈਲੇ ਵਰਤਣ ਤੋਂ ਬਚ ਸਕਦੇ ਹਾਂ। ਯਾਦ ਰੱਖੋ, ਵਾਤਾਵਰਨ ਦੀ ਸੰਭਾਲ ਕਿਸੇ ਇੱਕ ਵਿਅਕਤੀ ਜਾਂ ਸਰਕਾਰ ਦੀ ਨਹੀਂ, ਸਗੋਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਛੋਟੇ ਛੋਟੇ ਬਦਲਾਅ ਹੀ ਅਕਸਰ ਵੱਡੀ ਤਬਦੀਲੀ ਬਣਦੀ ਹੈ। ਆਓ ਅੱਜ ਵਿਸ਼ਵ ਪਲਾਸਟਿਕ ਬੈਗ ਰਹਿਤ ਦਿਵਸ ਮੌਕੇ ਅਸੀਂ ਸੰਕਲਪ ਕਰੀਏ ਕਿ ਜਿੱਥੇ ਸੰਭਵ ਹੋਵੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰੀਏ। ਇਸ ਉਮੀਦ ਨਾਲ ਮੈਂ ਨੂਰਦੀਪ ਕੌਰ ਆਗਿਆ ਲੈਂਦੀ ਹਾਂ। ਜੈ ਹਿੰਦ।
2: ਨਮਸਕਾਰ ਦੋਸਤੋ, ਮੈਂ ਰਮਨੀਤ ਕੌਰ ਅੱਜ ਤੁਹਾਡੇ ਨਾਲ ਵਿਸ਼ਵ ਪਲਾਸਟਿਕ ਬੈਗ ਰਹਿਤ ਦਿਨ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੀ। ਦੋਸਤੋ, ਇਹ ਦਿਨ ਸੰਸਾਰ ਦੇ ਸਾਰੇ ਲੋਕਾਂ ਨੂੰ ਪਲਾਸਟਿਕ ਦੇ ਬੈਗਾਂ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਪਲਾਸਟਿਕ ਦੇ ਬੈਗ ਵਰਤਣ ਦੇ ਨੁਕਸਾਨ ਵਾਤਾਵਰਨ ਨੂੰ ਤਾਂ ਹੈਗੇ ਹੀ ਨੇ, ਪਰ ਇਹ ਜੀਵ ਜੰਤੂਆਂ ਲਈ ਉਸ ਤੋਂ ਵੀ ਜ਼ਿਆਦਾ ਹਾਨੀਕਾਰਕ ਨੇ। ਅਸੀਂ ਪਲਾਸਟਿਕ ਦੇ ਬੈਗ ਦੀ ਥਾਂ 'ਤੇ ਕੱਪੜੇ ਦੇ ਥੈਲੇ ਦੀ ਵਰਤੋਂ ਕਰੀਏ। ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਸਫਾਈ ਅਭਿਆਨ ਅਤੇ ਕੱਪੜੇ ਦੇ ਥੈਲੇ ਵੰਡਣ ਦੀ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਪਲਾਸਟਿਕ ਦੇ ਬੈਗ ਖਤਮ ਹੋਣ ਨੂੰ ਕਾਫ਼ੀ ਲੰਮਾ ਸਮਾਂ ਲੱਗ ਜਾਂਦਾ ਹੈ, ਜੋ ਕਿ ਵਾਤਾਵਰਨ ਅਤੇ ਪਾਣੀ ਪ੍ਰਦੂਸ਼ਿਤ ਕਰ ਰਹੇ ਹਨ ਅਤੇ ਜਾਨਵਰਾਂ ਲਈ ਬਹੁਤ ਸਮੱਸਿਆਵਾਂ ਪੈਦਾ ਕਰ ਰਹੇ ਹਨ। ਜੇਕਰ ਦੇਸ਼ ਦਾ ਹਰੇਕ ਵਿਅਕਤੀ ਇਸ ਮੁਹਿੰਮ ਨੂੰ ਗੰਭੀਰ ਤਰੀਕੇ ਨਾਲ ਸਮਝੇ ਤਾਂ ਸਾਡੇ ਸੰਸਾਰ ਦੇ ਵਿੱਚ ਇਸ ਬਹੁਤ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਸੋ ਆਓ ਸਾਰੇ ਮਿਲ ਕੇ ਇੱਕ ਵੱਡਾ ਕਦਮ ਚੁੱਕੀਏ ਅਤੇ ਪਲਾਸਟਿਕ ਬੈਗ ਨੂੰ ਨਾ ਕਹੀਏ। ਮੈਂ ਆਪਣੇ ਵਿਚਾਰ ਕੁਝ ਸਤਰਾਂ ਵਿੱਚ ਸਾਂਝੇ ਕਰਨਾ ਚਾਹੁੰਦੀ ਹਾਂ। ਪਲਾਸਟਿਕ ਨੂੰ ਨਾ, ਕੁਦਰਤ ਨੂੰ ਹਾਂ। ਧਰਤੀ ਬਚਾਉਣੀ ਹੈ ਤਾਂ ਪਲਾਸਟਿਕ ਘਟਾਉਣੀ ਹੈ। ਪਲਾਸਟਿਕ ਬੈਗ ਛੱਡੋ, ਕੁਦਰਤ ਨਾਲ ਰਿਸ਼ਤਾ ਜੋੜੋ, ਕੱਪੜੇ ਦਾ ਥੈਲਾ ਅਪਣਾਓ, ਧਰਤੀ ਨੂੰ ਸਾਫ਼ ਬਣਾਓ। ਧੰਨਵਾਦ।

0: नमस्कार दोस्तों, मैं अमनदीप वर्ल्ड नो प्लास्टिक बैग डे ते तुहाडे नाल कुछ विचार सांझे करांगी। अज असी 3 जुलाई नूं विश्व प्लास्टिक बैग रहत दिवस मना रहे हाँ। इस दिन का मुख उद्देश लोगों नूं प्लास्टिक बैगां दे नुकसानां बारे जागरूक करना, प्लास्टिक दे बैगां दी वरतों नूं घटाउण लई प्रेरित करना। प्लास्टिक बैग बहुत हानिकारक हुंदे हन क्योंकि ये आसानी नाल नष्ट नहीं हुंदे, ये साडे वातावरण नूं दिनों दिन दूषित करदे जा रहे ने। इस दे नाल ये हवा पानी नूं भी प्रदूषित करदे ने। सब तो वड्डी गल, बेजवान पशु इन्हां नूं चारा समझ के खा जांदे ने, जिस नाल उन्हां दी जान नूं खतरा हो जांदा है। प्लास्टिक दे बैग समुंदरी जीवां लई भी नुकसानदायक हन। असी दूजिआं नूं इस बारे जागरूक करिए अते अपने आले दुआले नूं साफ रखिए। सानू प्लास्टिक बैगां दी थां कपड़े दे थैले वरतने चाहीदे ने। असी इस दी आदत पाईए तां जो जिस नाल साडा वातावरण साफ सुथरा रहे। इस करके असी सारे मिल के इस समस्या दा हल कढ सकदे हाँ। असी जदों भी खरीददारी करन जाइए अपने नाल कपड़े जां जूट दा थैला लैके जाइए अते प्लास्टिक दे बैगां तो बचिए। आओ असी ये वादा करिए कि वातावरण नूं साफ सुथरा अते सुरक्षित बनाउण लई अपना योगदान जरूर पावांगे। छोटा जिहा बदलाव ते एक वड्डा असर। असी मिलके अपनी धरती नूं साफ सुथरा अते प्लास्टिक बैग रहत बनाइए। अंत विच एक छोटा जिहा सुनेहा, अज एक कपड़े दा थैला चुनो तां जो आउण वालियां पीढ़ियां नूं एक साफ सुथरा हरिया भरिया अते सुरक्षित वातावरण मिल सके। इसे नाल मैनू अमनदीप नूं दिओ आग्या। जय हिंद।
1: मेरा नाम सहजप्रीत कौर है ते अज असी गल करन जा रहे हां एक अहम दिन दी, जो कि है विश्व प्लास्टिक बैग रहत दिवस। ਇਹ ਪਲਾਸਟਿਕ ਸਾਡੀ ਧਰਤੀ ਲਈ ਇੱਕ ਅਜਿਹਾ ਬੋਝ ਬਣ ਗਈ ਹੈ ਜੋ ਕਿ ਕਿੰਨੀਆਂ ਹੀ ਸਦੀਆਂ ਤੱਕ ਇਸ ਨੂੰ ਖਰਾਬ ਕਰਦੀ ਆਈ ਹੈ ਤੇ ਅੱਗੇ ਵੀ ਕਰੇਗੀ। ਇਸ ਪਲਾਸਟਿਕ ਦੇ ਬੈਨ ਹੋਣ ਦੇ ਬਾਵਜੂਦ ਵੀ ਇਸ ਦੀ ਵਰਤੋਂ ਘਟਾਈ ਨਹੀਂ ਜਾ ਰਹੀ ਹੈ ਤੇ ਘਟੇਗੀ ਵੀ ਨਹੀਂ ਜਦ ਤੱਕ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਰਹਾਂਗੇ ਅਤੇ ਖੁਦ ਬਦਲਾਅ ਲਿਆਉਣ ਵੱਲ ਧਿਆਨ ਨਹੀਂ ਦੇਵਾਂਗੇ। ਸਾਥੀਓ, ਹੁਣ ਸਮਾਂ ਹੈ ਕਦਮ ਚੁੱਕਣ ਦਾ ਅਤੇ ਇੱਕ ਅਜਿਹਾ ਵਾਤਾਵਰਨ ਬਣਾਉਣ ਦਾ ਜਿਸ ਵਿੱਚ ਪਲਾਸਟਿਕ ਦੀ ਵਰਤੋਂ ਘੱਟ ਹੋਵੇ। ਜਦ ਅਸੀਂ ਬਾਹਰ ਖਰੀਦਦਾਰੀ ਕਰਨ ਜਾਈਏ ਤਾਂ ਸਾਨੂੰ ਯਾਦ ਨਾਲ ਆਪਣੇ ਘਰੋਂ ਹੀ ਕੱਪੜੇ ਦਾ ਬੈਗ ਚੁੱਕ ਲੈਣਾ ਚਾਹੀਦਾ ਹੈ। ਸਾਡੇ ਆਸ ਪਾਸ ਕਈ ਦੁਕਾਨਦਾਰ ਪਲਾਸਟਿਕ ਬੈਗ ਦੀ ਵਰਤੋਂ ਜੇ ਕੋਈ ਕਰਦਾ ਹੈ ਤਾਂ ਸਾਨੂੰ ਉਸਨੂੰ ਮਨਾ ਕਰਨਾ ਚਾਹੀਦਾ ਹੈ ਤੇ ਉਸਨੂੰ ਪੇਪਰ ਬੈਗ ਦੀ ਵਰਤੋਂ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ। ਛੋਟੀਆਂ ਛੋਟੀਆਂ ਸਾਵਧਾਨੀਆਂ ਅਸੀਂ ਵਰਤੀਏ ਤਾਂ ਜੋ ਅਸੀਂ ਘਰਾਂ ਵਿੱਚ ਇਹਨਾਂ ਪਲਾਸਟਿਕ ਬੈਗਸ ਨੂੰ ਨਾ ਵਰਤੀਏ ਤੇ ਜੇਕਰ ਕਿਸੇ ਕਾਰਨ ਕਰਕੇ ਸਾਡੇ ਘਰਾਂ ਵਿੱਚ ਪਲਾਸਟਿਕ ਬੈਗ ਆ ਵੀ ਜਾਂਦੇ ਨੇ ਤੇ ਇਕੱਠੇ ਵੀ ਹੋ ਜਾਂਦੇ ਨੇ ਤਾਂ ਇਹਨਾਂ ਦੀ ਦੁਬਾਰਾ ਵਰਤੋਂ ਕਰੀਏ ਤਾਂ ਕਿ ਅਸੀਂ ਇਹਨਾਂ ਦਾ ਸਹੀ ਇਸਤੇਮਾਲ ਕਰ ਸਕੀਏ। ਜਿੱਦਾਂ ਕੁਝ ਘਰੇ ਪਏ ਸਾਫ਼ ਪਲਾਸਟਿਕ ਬੈਗ ਨੂੰ ਅਸੀਂ ਸਾਡੇ ਵਾਹਨ ਦੇ ਵਿੱਚ ਰੱਖ ਸਕਦੇ ਹਾਂ ਤਾਂ ਕਿ ਲੋੜ ਪੈਣ 'ਤੇ ਸਮਾਨ ਖਰੀਦਦਾਰੀ ਵੇਲੇ ਆਪਾਂ ਉਹਨਾਂ ਨੂੰ ਰੀਯੂਜ਼ ਕਰ ਸਕੀਏ। ਹੁਣ ਪਲਾਸਟਿਕ ਬੈਗ ਦੇ ਬਦਲੇ ਕੋਈ ਅਲੱਗ ਤਰ੍ਹਾਂ ਦੇ ਬੈਗ ਵੀ ਬਾਜ਼ਾਰ ਵਿੱਚ ਆਉਣ ਲੱਗ ਗਏ ਨੇ, ਜਿੱਦਾਂ ਕਿ ਕੌਰਨ ਸਟਾਰਚ ਜਾਂ ਪੋਟੈਟੋ ਸਟਾਰਚ ਦੇ ਬਣੇ ਬੈਗ, ਰੀਸਾਈਕਲਡ ਪੇਪਰ ਬੈਗ। ਸਾਨੂੰ ਜਾਣਕਾਰ ਬਣਦਿਆਂ ਇਹਨਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਵੇਖ ਕੇ ਸਾਡੇ ਨਾਲ ਦੇ ਲੋਕ ਵੀ ਲੋਕਾਂ 'ਤੇ ਵੀ ਪ੍ਰਭਾਵ ਪਵੇ। ਆਦਤ ਬਦਲਣ ਵਿੱਚ ਕੋਈ ਪੈਸਾ ਨਹੀਂ ਲੱਗਦਾ, ਸਿਰਫ ਇੱਕ ਚੰਗੀ ਸੋਚ ਚਾਹੀਦੀ ਹੈ। ਇਸ ਲਈ ਸਾਨੂੰ ਸਾਡੇ ਵਾਤਾਵਰਣ ਲਈ ਸੁਝਾਅ ਬਣਨਾ ਚਾਹੀਦਾ ਹੈ, ਨਾ ਕਿ ਸਮੱਸਿਆ। ਦੋਸਤੋ, ਸਾਨੂੰ ਬਹੁਤ ਹੀ ਮਾਣ ਹੁੰਦਾ ਹੈ ਉਹਨਾਂ ਨੌਜਵਾਨ ਸਾਥੀਆਂ 'ਤੇ ਜੋ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਦੇ ਹਨ।

ਪਲਾਸਟਿਕ ਕਦੇ ਖਤਮ ਨਹੀਂ ਹੁੰਦੀ, ਇਹ ਟੁੱਟ ਕੇ ਬਰੀਕ ਮਾਈਕਰੋਪਲਾਸਟਿਕ ਬਣ ਜਾਂਦੀ ਹੈ ਤੇ ਇਸ ਦੀ ਬਹੁਤ ਮਾਤਰਾ ਅਸੀਂ ਸਮੁੰਦਰਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਤੇ ਟੂਰਿਸਟ ਸਪੌਟ ਤੇ ਵੀ ਦੇਖਦੇ ਹਾਂ। ਕਈ ਨੌਜਵਾਨ ਸਾਥੀਆਂ ਨੇ ਇਸ ਨੂੰ ਸਾਫ਼ ਕਰਨ ਦਾ ਜ਼ਿੰਮਾ ਚੁੱਕਿਆ ਹੋਇਆ ਹੈ। ਸਾਨੂੰ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਉਤਸ਼ਾਹ ਤੇ ਹੌਸਲਾ ਬਣਿਆ ਰਹੇ। ਸਗੋਂ ਜੇਕਰ ਹੋ ਸਕਦਾ ਹੈ ਤਾਂ ਸਾਨੂੰ ਇਹਨਾਂ ਗਰੁੱਪਾਂ ਦਾ

0: ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਤੁਹਾਨੂੰ ਦੱਸ ਦਈਏ, ਅੱਜ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਹੈ। ਦੁਨੀਆ ਭਰ 'ਚ ਹਰ ਸਾਲ 3 ਜੁਲਾਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਪਲਾਸਟਿਕ ਬੈਗ ਦੀ ਵਰਤੋਂ ਘੱਟ ਕਰਨਾ ਅਤੇ ਸੁਰੱਖਿਅਤ ਆਪਸ਼ਨਾਂ ਬਾਰੇ ਲੋਕਾਂ ਨੂੰ ਦੱਸਣਾ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਪਲਾਸਟਿਕ ਪ੍ਰਦੂਸ਼ਣ ਦੇ ਗੰਭੀਰ ਖਤਰਿਆਂ ਬਾਰੇ। ਪਲਾਸਟਿਕ ਸਾਡੇ ਵਾਤਾਵਰਨ ਨੂੰ ਤਾਂ ਖਰਾਬ ਕਰ ਹੀ ਰਹੀ ਹੈ, ਪਰ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੱਜ ਪਲਾਸਟਿਕ ਸਾਡੀ ਜ਼ਿੰਦਗੀ ਦਾ ਅਜਿਹਾ ਹਿੱਸਾ ਬਣ ਗਿਆ ਹੈ ਕਿ ਅਸੀਂ ਇਸ ਦੀ ਅੰਨੇਵਾਹ ਵਰਤੋਂ ਕਰਦੇ ਹਾਂ। ਸਸਤਾ ਅਤੇ ਸੌਖਾ ਹੋਣ ਕਾਰਨ ਅਸੀਂ ਪੋਲੀਥੀਨ ਦੀਆਂ ਥੈਲੀਆਂ ਤੇ ਲਿਫਾਫਿਆਂ ਦੀ ਵਰਤੋਂ ਕਰਦੇ ਹਾਂ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ? ਇੱਕ ਪਲਾਸਟਿਕ ਦਾ ਲਿਫਾਫਾ ਮਿੱਟੀ ਵਿੱਚ ਗਲਣ ਲਈ ਸੈਂਕੜੇ ਸਾਲ ਲੈਂਦਾ ਹੈ। ਲਿਫਾਫਿਆਂ ਦੀ ਵੱਧਦੀ ਵਰਤੋਂ ਕਰਕੇ ਸਾਡੀ ਧਰਤੀ ਤੇ ਕੂੜੇ ਦੇ ਪਹਾੜ ਬਣ ਰਹੇ ਹਨ, ਜਿਸ ਨਾਲ ਪਾਣੀ ਅਤੇ ਹਵਾ ਦੋਵੇਂ ਪ੍ਰਦੂਸ਼ਿਤ ਹੋ ਰਹੇ ਹਨ। ਜੇਕਰ ਅਸੀਂ ਸਮੇਂ ਸਿਰ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਆਓ ਅੱਜ ਅਸੀਂ ਮਿਲ ਕੇ ਇਹ ਪ੍ਰਣ ਕਰੀਏ ਕਿ ਜਦੋਂ ਵੀ ਅਸੀਂ ਘਰੋਂ ਬਾਹਰ ਜਾਂਦੇ ਹਾਂ, ਹਮੇਸ਼ਾ ਕੱਪੜੇ ਜਾਂ ਜੂਟ ਦਾ ਥੈਲੇ ਦੀ ਵਰਤੋਂ ਕਰਾਂਗੇ। ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਾਂਗੇ। ਯਾਦ ਰੱਖੋ, ਛੋਟੀਆਂ ਛੋਟੀਆਂ ਤਬਦੀਲੀਆਂ ਨਾਲ ਹੀ ਵੱਡਾ ਬਦਲਾਅ ਆਉਂਦਾ ਹੈ। ਆਓ ਪਲਾਸਟਿਕ ਨੂੰ ਕਹੀਏ ਨਾ ਅਤੇ ਆਪਣੀ ਧਰਤੀ ਨੂੰ ਕਹੀਏ ਹਾਂ। ਜੈ ਹਿੰਦ।
1: ਨਮਸਕਾਰ ਦੋਸਤੋ, ਮੈਂ ਨਿਸ਼ਾਂਤ ਕੁਮਾਰ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਯੁਵਾਣੀ ਵਿੱਚ। ਤੇ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇੱਕ ਵਿਸ਼ੇਸ਼ ਮੁੱਦਾ ਲੈ ਕੇ ਆਇਆ। ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਹਰ ਸਾਲ 3 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਉਹ ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੇ ਬੈਗ ਧਰਤੀ, ਪਾਣੀ ਅਤੇ ਜੀਵ ਜੰਤੂਆਂ ਲਈ ਬਹੁਤ ਨੁਕਸਾਨਦਾਇਕ ਹਨ। ਇਸ ਦਿਨ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ। ਤੇ ਸਾਥੀਓ, ਆਪਾਂ ਦੇਖਦੇ ਹਾਂ ਪਲਾਸਟਿਕ ਬੈਗ ਦੇ ਕਈ ਨੁਕਸਾਨ ਹਨ, ਜਿਵੇਂ ਕਿ ਆਪਾਂ ਦੇਖਦੇ ਹਾਂ ਪਲਾਸਟਿਕ ਨੂੰ ਨਸ਼ਟ ਹੋਣ ਲਈ ਸੈਕੜਿਆਂ ਸਾਲ ਲੱਗ ਜਾਂਦੇ ਹਨ। ਪਸ਼ੂ ਅਤੇ ਪੰਛੀ ਪਲਾਸਟਿਕ ਖਾ ਕੇ ਬਿਮਾਰ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਪਲਾਸਟਿਕ ਸਾੜਨ ਨਾਲ ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਫੈਲਦੀਆਂ ਹਨ ਅਤੇ ਇਸ ਜ਼ਹਿਰੀਲੀਆਂ ਗੈਸਾਂ ਦਾ ਅਸਰ ਆਪਣੇ ਬੱਚਿਆਂ ਤੇ ਅਤੇ ਬਜ਼ੁਰਗਾਂ ਤੇ ਖਾਸ ਕਰਕੇ ਬਹੁਤ ਜ਼ਿਆਦਾ ਅਸਰ ਕਰਦਾ ਹੈ। ਪਲਾਸਟਿਕ ਦੇ ਬਹੁਤ ਛੋਟੇ ਕਣ ਖਾਣ ਪੀਣ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਵਿੱਚ ਵੀ ਪਹੁੰਚ ਜਾਂਦੇ ਹਨ। ਪਲਾਸਟਿਕ ਦੇ ਬੈਗ ਨਾਲੀਆਂ ਨੂੰ ਬੰਦ ਕਰ ਦਿੰਦੇ ਹਨ, ਜਿਸ ਨਾਲ ਪਾਣੀ ਭਰ ਜਾਂਦਾ ਹੈ ਅਤੇ ਬਿਮਾਰੀਆਂ ਫੈਲ ਸਕਦੀਆਂ ਹਨ। ਮਨੁੱਖੀ ਜੀਵਨ ਦੇ ਨਾਲ ਨਾਲ ਇਹ ਪਸ਼ੂਆਂ ਲਈ ਵੀ ਇਹ ਹਾਨੀਕਾਰਕ ਹੈ। ਗਾਂ, ਕੁੱਤੇ ਅਤੇ ਹੋਰ ਜਾਨਵਰ ਖਾਣੇ ਦੇ ਨਾਲ ਪਲਾਸਟਿਕ ਵੀ ਨਿਗਲ ਲੈਂਦੇ ਹਨ, ਜਿਸ ਨਾਲ ਉਹ ਬਿਮਾਰ ਹੋ ਸਕਦੇ ਹਨ ਜਾਂ ਮਰ ਸਕਦੇ ਹਨ। ਪਲਾਸਟਿਕ ਬੈਗ ਮਿੱਟੀ ਵਿੱਚ ਪਾਣੀ ਅਤੇ ਹਵਾ ਨੂੰ ਰੋਕਦੇ ਹਨ, ਜਿਸ ਨਾਲ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਸਾਡੇ ਕਿਸਾਨ ਵੀਰਾਂ ਨੂੰ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਤੇ ਸਾਥੀਓ, ਆਪਾਂ ਗੱਲ ਕਰੀਏ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੀ ਮਹੱਤਤਾ ਦੀ, ਤਾਂ ਇਹ ਆਪਾਂ ਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਛੋਟੇ ਛੋਟੇ ਪਲਾਸਟਿਕ ਬੈਗ ਵੀ ਧਰਤੀ, ਪਾਣੀ, ਹਵਾ, ਜਾਨਵਰਾਂ ਅਤੇ ਮਨੁੱਖੀ ਸਿਹਤ ਲਈ ਕਿੰਨੇ ਵੱਡੇ ਖਤਰੇ ਬਣ ਸਕਦੇ ਹਨ। ਇਹ ਦਿਵਸ ਸਿਰਫ ਇੱਕ ਜਾਗਰੂਕਤਾ ਮੁਹਿੰਮ ਨਹੀਂ, ਸਗੋਂ ਇੱਕ ਐਸਾ ਸੰਦੇਸ਼ ਹੈ ਜੋ ਸਾਨੂੰ ਆਪਣੀ ਆਦਤਾਂ ਬਦਲਣ, ਕੁਦਰਤ ਨਾਲ ਜ਼ਿੰਮੇਵਾਰੀ ਨਾਲ ਪੇਸ਼ ਆਉਣ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਜੇ ਅਸੀਂ ਅੱਜ ਪਲਾਸਟਿਕ ਬੈਗਾਂ ਦੀ ਵਰਤੋਂ ਘਟਾ ਦਿੰਦੇ ਹਾਂ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼, ਸੁੰਦਰ ਅਤੇ ਸਿਹਤਮੰਦ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ ਅਤੇ ਇਸ ਦਿਵਸ ਦੁਆਰਾ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਵਾਤਾਵਰਣ, ਨਦੀਆਂ, ਝੀਲਾਂ ਅਤੇ ਸਮੁੰਦਰਾਂ ਦੀ ਰੱਖਿਆ ਹੁੰਦੀ ਹੈ। ਜਾਨਵਰਾਂ ਅਤੇ ਪੰਛੀਆਂ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਤਾ ਮਿਲਦੀ ਹੈ। ਲੋਕਾਂ ਨੂੰ ਕੱਪੜੇ, ਜੂਟ ਅਤੇ ਕਾਗਜ਼ ਦੇ ਥੈਲਿਆਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਾਫ਼ ਸੁਥਰੇ ਅਤੇ ਹਰਿਆਲੀ ਵਾਤਾਵਰਣ ਨੂੰ ਸਾਹ ਮਿਲਦੀ ਹੈ। ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਵੱਧਦੀ ਹੈ। ਤੇ ਸਾਥੀਓ, ਆਪਾਂ ਪਲਾਸਟਿਕ ਬੈਗ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ? ਜਿਵੇਂ ਕਿ ਆਪਾਂ ਕਰ ਸਕਦੇ ਹਾਂ, ਖਰੀਦਦਾਰੀ ਕਰਨ ਸਮੇਂ ਹਮੇਸ਼ਾ ਕੱਪੜੇ ਜਾਂ ਜੂਟ ਦਾ ਥੈਲਾ ਨਾਲ ਲੈ ਕੇ ਜਾਈਏ। ਦੁਕਾਨਦਾਰ ਤੋਂ ਪਲਾਸਟਿਕ ਬੈਗ ਨਾ ਲਵੋ ਅਤੇ ਹੋਰ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕਰੋ ਅਤੇ ਉਹਨਾਂ ਨੂੰ ਜਾਗਰੂਕ ਕਰੋ, ਪਲਾਸਟਿਕ ਬੈਗ ਦਾ ਯੂਜ਼ ਨਾ ਕਰੇ ਅਤੇ ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਤੋਂ ਬਚੋ। ਸਾਥੀਓ, ਜਿਵੇਂ ਕਿ ਆਪਾਂ ਦੇਖਦੇ ਆਪਣੇ ਘਰ ਵਿੱਚ ਕੱਪੜੇ ਦੇ ਥੈਲੇ ਹੁੰਦੇ ਨਾ, ਉਹ ਇੱਧਰ ਉੱਧਰ ਨਾ ਸਿੱਟੋ ਅਤੇ ਉਹਨਾਂ ਨੂੰ ਯੂਜ਼ ਕਰੋ ਪਲਾਸਟਿਕ ਬੈਗ ਦੀ ਥਾਂ ਤੇ, ਤਾਂ ਕਿ ਆਪਣਾ ਵਾਤਾਵਰਨ ਸਾਫ਼ ਰਹੇ ਅਤੇ ਸ਼ੁੱਧ ਰਹੇ ਤੇ ਆਪਾਂ ਆਪਣੇ ਜੀਵਨ ਨੂੰ ਸੁਰੱਖਿਅਤ ਰੱਖੀਏ। ਅਤੇ ਸਕੂਲ, ਘਰ, ਸਮਾਜ ਵਿੱਚ ਪਲਾਸਟਿਕ ਮੁਕਤ ਮੁਹਿੰਮਾਂ ਵਿੱਚ ਹਿੱਸਾ ਲਵੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ ਅਤੇ ਇਸ ਦਿਵਸ ਨੂੰ ਮਨਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਾਂ ਆਪਣੇ ਦੇਸ਼ ਦੀ ਸਫਾਈ ਰੱਖ ਸਕੀਏ। ਬਾਜ਼ਾਰ ਜਾਂਦੇ ਸਮੇਂ ਹਮੇਸ਼ਾ ਆਪਣਾ ਮੁੜ ਵਰਤਿਆ ਜਾ ਸਕਣ ਵਾਲਾ ਥੈਲਾ ਨਾਲ ਰੱਖਣ ਦੀ ਆਦਤ ਬਣਾਓ ਅਤੇ ਪਲਾਸਟਿਕ ਦੇ ਬੈਗ ਯੂਜ਼ ਨਾ ਕਰੋ। ਜੇ ਸਾਥੀਓ, ਆਪਾਂ ਇਹ ਧਿਆਨ ਨਾ ਦੇਵਾਂਗੇ ਇਸ ਚੀਜ਼ਾਂ ਬਾਰੇ ਤਾਂ ਆਪਾਂ ਆਪਣੇ ਭਵਿੱਖ ਨੂੰ ਕਿਵੇਂ

ਬਚਾ ਸਕਦੇ ਹਾਂ। ਇਸ ਲਈ ਆਪਾਂ ਨੂੰ ਖੁਦ ਨੂੰ ਮਿਹਨਤ ਕਰਨੀ ਪਊਗੀ, ਖੁਦ ਨੂੰ ਧਿਆਨ ਦੇਣਾ ਪਊਗਾ, ਪਲਾਸਟਿਕ ਬੈਗ ਯੂਜ਼ ਨਾ ਕਰੀਏ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰੀਏ ਕਿ ਇਹ ਬੈਗ ਆਪਣੇ ਲਈ ਕਿੰਨਾ ਹਾਨੀਕਾਰਕ ਹੈ ਅਤੇ ਆਪਣੇ ਆਉਣ ਵਾਲੇ ਪੀੜ੍ਹੀਆਂ ਲਈ ਵੀ ਕਿੰਨਾ ਹਾਨੀਕਾਰਕ ਹੈ। ਨਿਸ਼ਾਂਤ ਕੁਮਾਰ ਨੂੰ ਦਿਓ ਆਗਿਆ, ਨਮਸਕਾਰ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSE ਮੈਥਸ, MSE IT, MBA, MCA, MSE ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਬਾਣੀ, ਅਤੇ ਪ੍ਰੋਗਰਾਮ ਯੁਵਬਾਣੀ ਦੇ ਤਹਿਤ ਤੁਸੀਂ ਸੁਣੀ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ 'ਤੇ ਵਿਚਾਰ ਚਰਚਾ। ਅਤੇ ਇਸ ਵਿੱਚ ਭਾਗ ਲੈ ਰਹੇ ਸਨ ਉਹ ਨੌਜਵਾਨ ਜੋ ਕਿ ਵੱਖ ਵੱਖ ਕੋਰਸ ਕਰ ਰਹੇ ਹਨ ਅਤੇ ਵਾਤਾਵਰਣ ਲਈ ਕੰਮ ਕਰਦੇ ਹਨ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ 7:26। ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਮਨਦੀਪ ਕੋਟਲੀ, ਤੇ ਮੇਰੇ ਵੱਲੋਂ

ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਦੋਸਤ ਮਨਦੀਪ ਕੋਟਲੀ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਮ ਸੁਹਾਨੀ ਇੱਕ ਲਾਈਵ ਫੋਨ ਇਨ ਪ੍ਰੋਗਰਾਮ ਹੈ ਤੇ ਤੁਸੀਂ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਫੋਨ ਕਰਕੇ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ ਤੇ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ। ਤੇ ਜਿੰਨਾ ਚਿਰ ਕੋਈ ਫੋਨ ਸਾਨੂੰ ਨਹੀਂ ਆਉਂਦਾ, ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਅਤੇ ਜੁੜ ਚੁੱਕੇ ਨੇ ਜੀ ਸਾਡੇ ਨਾਲ ਸਾਡੇ ਪਹਿਲੇ ਕਾਲਰ, ਦੇਖਦੇ ਹਾਂ ਕੌਣ ਨੇ। ਹੈਲੋ
1: ਹੈਲੋ, ਨਮਸਕਾਰ ਸਰ ਜੀ।
0: ਨਮਸਕਾਰ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ। ਕੌਣ ਸਾਹਿਬ ਬੋਲ ਰਹੇ ਨੇ?
1: ਪਿੰਡ ਘੁੜਿਆਣਾ ਤੋਂ ਕੁਲਦੀਪ ਧੰਗਲਾ ਬੋਲ ਰਿਹਾ ਜੀ।
0: ਅੱਛਾ ਜਨਾਬ, ਕਿਹੜਾ ਗੀਤ ਸੁਣਾਓਗੇ?
1: ਗੁਰਦਾਸ ਮਾਨ ਦਾ ਜੀ, ਬੂਟ ਪਾਲਿਸ਼ਾਂ ਕਰੀਏ।
0: ਬੂਟ ਪਾਲਿਸ਼ਾਂ ਕਰੀਏ, ਮਿਹਨਤ ਦੀ ਗੱਲ ਤੁਸੀਂ ਕੀਤੀ ਹੈ ਜੀ, ਬਹੁਤ ਵਧੀਆ। ਤੇ ਕੀ ਕੰਮ ਕਾਰ ਕਰਦੇ ਹੋ ਬਾਈ ਜੀ?
1: ਕਰਿਆਨੇ ਦੀ ਦੁਕਾਨ ਹੈ ਜੀ ਆਪਣੀ।
0: ਅੱਛਾ ਜੀ, ਤੇ ਸੌਦਾ ਪੱਤਾ ਫਿਰ ਵਧੀਆ ਵਿਕੀ ਜਾਂਦਾ ਅੱਜ ਕੱਲ?
1: ਹਾਂ ਬਸ ਠੀਕ ਆ, ਟਾਈਮ ਪਾਸ ਹੋ ਜਾਂਦਾ ਜੀ।
0: ਛੁੱਟੀਆਂ ਚੱਲੀ ਜਾਂਦੀਆਂ, ਬੱਚੇ ਆਉਂਦੇ ਹੋਣਗੇ ਸਮਾਨ
1: ਲੈਣ? ਛੁੱਟੀਆਂ ਹੁਣ ਤਾਂ ਸਕੂਲ ਲੱਗ ਗਏ ਜੀ ਕੱਲ ਤੋਂ, 1 ਤਰੀਕ ਤੋਂ।
0: ਹਾਂਜੀ, ਅਜੇ ਸਕੂਲ ਤਾਂ ਲੱਗ ਗਏ ਪਰ ਕਈ ਸਕੂਲ ਅਜੇ ਨਹੀਂ ਖੁੱਲੇ ਗੇ।
1: ਚਲੋ, ਪ੍ਰਾਈਵੇਟ ਸਕੂਲ ਖੁੱਲਿਆ ਜੀ।
0: ਅੱਛਾ ਜੀ, ਤੇ ਹੋਰ ਕੋਈ ਗੱਲ ਰੇਡੀਓ ਬਾਰੇ ਕਰਨਾ ਚਾਹੁੰਦੇ ਹੋ?
1: ਰੇਡੀਓ ਜੀ, ਪਰਸੋਂ ਤੁਹਾਡਾ ਪ੍ਰੋਗਰਾਮ ਪੇਸ਼ ਕੀਤਾ ਸੀ, ਖੈਰ ਬੋਲਦੇ ਬਹੁਤ ਵਧੀਆ ਲੱਗਿਆ। ਬਲਜੀਤ ਸ਼ਰਮਾ ਜੀ, ਮੇਰੇ ਵੱਲੋਂ ਵਧਾਈ ਦਿਓ ਜੀ।
0: ਹਾਂਜੀ, ਬਲਜੀਤ ਸ਼ਰਮਾ ਜੀ ਬਹੁਤ ਮਿਹਨਤ ਕਰ ਰਹੇ ਨੇ।
1: ਮੈਂ ਅੱਜ ਫਰੰਟ ਦੇ ਆ ਕੇ ਪ੍ਰੋਗਰਾਮ ਪੇਸ਼ ਕਰਦੇ ਆ, ਇਹਨਾਂ ਦਾ ਕੋਈ ਜਿਹੜਾ ਪ੍ਰੋਗਰਾਮ ਪੇਸ਼ ਕਰਦਾ, ਜਿੰਨਾ ਇਹ ਕਰੀ ਜਾਂਦੇ ਆ ਜੀ।
0: ਠੀਕ ਹੈ ਜਨਾਬ, ਪੇਸ਼ ਹੈ ਜੀ ਤੁਹਾਡੀ ਪਸੰਦ ਦਾ ਗੀਤ, ਸੁਣਦੇ ਹਾਂ।
1: ਧੰਨਵਾਦ ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਕੁਝ ਆਵਾਜ਼ਾਂ

0: ਕੁਝ ਨਗਮੇ ਦਿਲਾਂ ਦੀ ਧੜਕਣ ਬਣ ਜਾਂਦੇ ਹਨ।
1: ਬਹੁਤ ਪਿਆਰ ਕਰਦੇ ਹੈ ਤੁਮਕੋ ਸਨਮ,
0: ਅਤੇ ਕੁਝ ਫਨਕਾਰ ਸਦੀਆਂ ਤੱਕ ਯਾਦ ਰਹਿੰਦੇ ਨੇ।
1: ਮੇਰੇ ਸਵਾਲੋ ਕਾ ਜਵਾਬ ਦੋ।
0: ਸਰੋਤਿਓ, ਅਜਿਹੀ ਹੀ ਅਮਰ ਸੁਰਾਂ ਦੇ ਮਾਲਕ SP ਬਾਲਾ ਸੁਬਰਾਮਨੀਅਮ ਜੀ ਨੂੰ ਸਮਰਪਿਤ ਵਿਜੇ ਲਕਸ਼ਮੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ।

0: ਜਿਹੜਾ ਕਿ ਤੁਸੀਂ ਸੁਣ ਸਕੋਗੇ ਮਿਤੀ 4 ਜੁਲਾਈ ਦਿਨ ਸ਼ਨੀਵਾਰ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ।
1: ਅਰੇ ਰੂਪ ਸੁਹਾਨਾ ਲਗਤਾ ਹੈ, ਚੰਦ ਪੁਰਾਣਾ ਲਗਤਾ ਹੈ, ਤੇਰੇ ਆਗੇ ਹੋ ਜਾਨਮ।
0: प्रोग्राम दे निर्माता ते निर्देशक बलजीत शर्मा, ता फिर सुनना ना भुलना मिति 4 जुलाई दिन शनिवार शाम 7 बजे प्रोग्राम फिल्मी अफसाने और तराने।
1: मैंने प्यार किया, प्यार किया, प्यार किया।
0: जिथे सदा बहार नगमिया दिया मिठिया यादा नाल जानांगे मशहूर भारतीय संगीतकार अते प्लेबैक गायक SP बाला सुब्रमण्यम जी दी संगीतिक यात्रा।
2: ਤੇ ਜੁੜ ਚੁੱਕੇ ਨੇ ਜੀ ਸਾਡੇ ਨਾਲ ਸਾਡੇ ਅਗਲੇ ਸਰੋਤਾ, ਦੇਖਦੇ ਹਾਂ ਕੌਣ ਨੇ ਜੀ। ਹੈਲੋ ਹੈਲੋ ਹੈਲੋ ਹਾਂਜੀ ਬਾਈ ਜੀ।
3: ਹੈਲੋ, ਮੈਂ ਹਰਪਾਲ ਗਿੱਲ ਕੋਟਪੁਰਾ ਤੋਂ ਸਰ।
2: ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ।
3: ਸਰ ਸਾਫ ਦਾ ਧੰਨਵਾਦ ਜੀ, ਜੀ ਆਇਆਂ ਨੂੰ ਅਸੀਂ ਕੋਟਪੁਰੇ ਚ ਵੀ ਕਹਿੰਦੇ ਆ, ਤੇ ਬਾਕੀ ਇਹ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦੋ, ਦਿਲਜੀਤ ਦੋਸਾਂਝੀ ਦੇ ਬੋਲਾ ਦੁਨੀਆ ਧੁੱਖੇ ਵੱਜ ਜਾਂਦੀ।
2: ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਦੁਨੀਆ ਧੁੱਖੇ ਵੱਜ ਜਾਂਦੀ, ਤੇ ਬਾਕੀ
3: ਬਾਕੀ ਇਹ ਵੀ ਹੁਣ ਸਮਾਂ ਥੋੜਾ ਜਿਹਾ ਗਰਮੀ ਦਾ, ਪਾਣੀ ਵੀ ਬਚਾਓ ਤੇ ਬੱਚਿਆਂ ਨੂੰ ਵੀ ਜ਼ਰੂਰ ਪੜ੍ਹਾਓ, ਰੁੱਖ ਲਗਾਓ।
2: ਠੀਕ ਹੈ ਬਾਈ ਜੀ, ਠੀਕ ਹੈ, ਬਹੁਤ ਵਧੀਆ ਸੁਣਿਆ ਤੁਹਾਡਾ ਕਿ ਸਾਨੂੰ ਸਾਡੇ ਬੱਚਿਆਂ ਨੂੰ ਆਪਣੀ ਜਿਹੜੀ ਅਗਲੀ ਪੀੜੀ ਹੈਗੀ ਉਹਨੂੰ ਪੜ੍ਹਾਈ ਨਾਲ ਜੋੜਨਾ
3: ਚਾਹੀਦਾ।
2: ਹਾਂਜੀ ਬਿਲਕੁਲ ਜੀ, ਜੇ ਵਾਤਾਵਰਨ ਸ਼ੁੱਧ ਰਹੂਗਾ ਤਾਂ ਹੀ ਸਾਡੀ ਜ਼ਿੰਦਗੀ ਹੈ। ਬਿਲਕੁਲ, ਬਹੁਤ ਵਧੀਆ ਸੋਚ ਹੈ ਬਾਈ ਹਰਪਾਲ ਸਿੰਘ ਜੀ ਤੁਹਾਡੀ, ਤੇ ਸੁਣਦੇ ਹਾਂ ਬਾਈ ਜੀ ਤੁਹਾਡੀ ਪਸੰਦ ਤੇ ਗੀਤ ਦੁਨੀਆ ਧੋਖੇ ਵੱਜ ਜਾਂਦੀ। ਧੰਨਵਾਦ ਬਹੁਤ ਬਹੁਤ ਜੀ,
3: ਬਹੁਤ ਬਹੁਤ।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 7837363306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 7837363306।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੱਸੀ ਗਿੱਲ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
2: ਹਾਂਜੀ ਸਰੋਤਿਓ, ਫੋਨ ਕਾਲ ਸਾਨੂੰ ਅਗਲੀ ਪਹੁੰਚੀ ਹੈ, ਦੇਖਦੇ ਹਾਂ ਕੌਣ ਸਾਹਿਬ ਨੇ। ਹੈਲੋ,
3: ਕਦੇ ਨਾ ਹਾਰੋ, ਰੱਬ ਨੂੰ ਨਾ ਵਿਸਾਰੋ,
2: ਹਾਂਜੀ
3: ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ, ਦੁੱਖਾਂ ਤੇ ਮੁਸੀਬਤਾਂ ਦਾ ਜੇਕਰ ਕਰਨਾ ਹੈ ਖਾਤਮਾ, ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ।

0: ਤੇਰਾ ਸ਼ੁਕਰ ਹੈ ਪ੍ਰਮਾਤਮਾ। ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ। ਕੌਣ ਸਾਹਿਬ ਬੋਲ ਰਹੇ ਨੇ ਜੀ, ਆਪਣਾ ਨਾਮ ਤੇ ਗ੍ਰਾਮ ਦੱਸ ਦਿਓ।
1: ਹਾਂਜੀ, ਕੋਟਲੀ ਸਾਹਿਬ, ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ
0: ਸਤਿ
1: ਅਕਾਲ।
0: ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ।
1: ਅਮਨਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ, ਤੇ ਤੁਹਾਡਾ ਵੀ ਸਮੂਹ ਸਰੋਤਿਆਂ ਵੱਲੋਂ ਵੈਲਕਮ ਆ
0: ਧੰਨਵਾਦ
1: ਕਿ
0: ਜੀ,
1: ਅੱਜ
0: ਧੰਨਵਾਦ ਅਮਨ
1: ਨਵੀਂ
0: ਜੀ।
1: ਆਵਾਜ਼ ਦੇ ਵਿੱਚ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ, ਕਿਉਂਕਿ ਮੈਂ ਤਾਂ ਤੁਹਾਨੂੰ ਪਹਿਲੀ
0: ਹਾਂਜੀ
1: ਵਾਰ ਸੁਣ ਰਿਹਾ, ਸ਼ਾਇਦ ਤੁਹਾਡਾ
0: ਹਾਂਜੀ,
1: ਦੂਸਰਾ ਜਾਂ ਤੀਸਰਾ ਹੋ,
0: ਬਹੁਤ
1: ਮੈਨੂੰ ਪਤਾ
0: ਵਧੀਆ
1: ਨਹੀਂ।
0: ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ।
1: ਜੀ,
0: ਤੇ ਕੀ ਕੰਮ ਕਰਦੇ ਹੋ ਅਮਨਦੀਪ ਜੀ?
1: ਮੈਂ ਸਰ PSPCL ਦੇ ਵਿੱਚ ਜੋਬ ਕਰਦਾ ਜੀ।
0: PSPCL ਚ ਜੋਬ ਕਰਦੇ ਹੋ? ਅੱਛਾ, ਇੱਕ ਹੁੰਦਾ ਹੈਗਾ ਵੀ ਇੱਕ ਆਪਣੀ ਕੋਈ ਮਨਪਸੰਦ ਜੋਬ ਹੋਰ ਹੁੰਦੀ ਹੈ, ਤੇ ਇੱਕ ਹੁੰਦੀ ਹੈਗੀ ਮਨਪਸੰਦ। ਤੁਹਾਨੂੰ ਕਿਵੇਂ ਮਿਲੀ, ਮਨਪਸੰਦ ਹੈ ਤੁਹਾਡੀ ਜਾਂ ਫਿਰ ਧੱਕੇ
1: ਬਿਲਕੁਲ
0: ਨਾਲ ਹੀ ਆ
1: ਮਿਲੀ
0: ਗਈ?
1: ਤਾਂ ਬਿਲਕੁਲ। ਅੱਜ ਕੱਲ ਪਤਾ ਕੀ ਹੁੰਦਾ ਜੀ, ਆਪਾਂ ਸਟੱਡੀ ਕਿਸੇ ਹੋਰ ਫੀਲਡ ਦੀ ਕਰਦੇ ਹਾਂ, ਪਰ ਪਰਮਾਤਮਾ ਦਾ ਪਤਾ ਨਹੀਂ ਹੁੰਦਾ ਕਿ ਆਪਾਂ
0: ਹਾਂਜੀ
1: ਨੂੰ ਕਿੱਥੇ ਉਹਨੇ ਲੈ ਜਾਣਾ।
0: ਬਿਲਕੁਲ ਜੀ, ਜ਼ਿੰਦਗੀ ਬਹੁਤ
1: ਪਰ
0: ਛੋਟੀ
1: ਮੇਰਾ
0: ਹੁੰਦੀ ਹੈ।
1: ਖੁਸ਼ਨਸੀਬੀ ਹੈ ਕਿ ਜਿਹੜੀ ਮੈਂ ਫੀਲਡ ਦੇ ਵਿੱਚ ਪੜ੍ਹਾਈ ਕੀਤੀ ਤੇ ਮੈਂ ਉਸੇ ਫੀਲਡ ਦੇ ਵਿੱਚ ਹੀ ਕੰਮ ਕਰ ਰਿਹਾ।
0: ਕੀ ਬਾਤ, ਬਹੁਤ ਖੁਸ਼ਨਸੀਬ ਹੋ ਤੁਸੀਂ।
1: ਹਾਂਜੀ ਬਿਲਕੁਲ ਜੀ, ਬਿਲਕੁਲ
0: ਤੇ
1: ਹਾਂਜੀ।
0: ਰੇਡੀਓ ਹੋਰ ਕੌਣ ਕੌਣ ਸੁਣਦਾ ਘਰ ਦੇ ਵਿੱਚ?
1: ਰੇਡੀਓ ਨਾਲ ਤਾਂ ਸਾਡਾ ਜੀ ਬੜਾ ਮਤਲਬ ਕਹਿ ਲਈਏ ਵੀ ਪੁਰਾਣਾ ਰਿਸ਼ਤਾ, ਸਾਡੇ ਮਤਲਬ ਸਾਰਾ ਪਰਿਵਾਰ ਹੀ, ਮੇਰੇ ਮੰਮੀ ਪਾਪਾ ਵੀ ਸੁਣਦੇ ਆ
0: ਹਾਂਜੀ,
1: ਤੇ ਮੇਰੀ ਵਾਈਫ ਵੀ ਸੁਣਦੀ ਆ, ਸਾਰਾ ਸਾਡਾ ਇਨ-ਲਾਅ ਜਿਹੜੀ ਫੈਮਿਲੀ ਆ ਉਹ ਵੀ ਸੁਣਦੀ ਆ,
0: ਤੇ ਅੱਜ ਤੁਸੀਂ
1: ਹੁਣ ਵੀ ਸੁਣ ਰਹੇ ਹੋਣਗੇ।
0: ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਅੱਜ ਤੁਸੀਂ ਆਏ ਹੋ ਤੇ ਤੁਹਾਡੀ ਪਸੰਦ ਆ, ਅਸੀਂ ਗੀਤ ਸੁਣਨਾ ਅੱਜ।
0: ਕਿਆ ਬਾਤ ਸਰ, ਬਹੁਤ ਬਹੁਤ ਧੰਨਵਾਦ ਅਮਨਦੀਪ ਸਿੰਘ ਜੀ ਫੋਨ ਕਰਨ ਦੇ ਲਈ, ਤੇ ਸੁਣਦੇ ਆ ਮੇਰੀ ਪਸੰਦ ਦਾ ਇੱਕ ਗੀਤ। ਧੰਨਵਾਦ
1: ਜੀ,
0: ਜੀ
1: ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ,
0: ਧੰਨਵਾਦ, ਧੰਨਵਾਦ ਜੀ।

0: ਜੁੜ ਚੁੱਕੇ ਨੇ ਸਾਡੇ ਨਾਲ ਸਾਡੇ ਅਗਲੇ ਸਰੋਤਾ, ਦੇਖਦੇ ਹਾਂ ਜੀ ਕੌਣ ਨੇ। ਹੈਲੋ,
1: ਹਾਂਜੀ, ਸਤਿ
0: ਸਤਿ ਸ਼੍ਰੀ ਅਕਾਲ ਬਾਈ ਜੀ, ਸ਼ਾਮ
1: ਸ਼੍ਰੀ
0: ਸ਼ਾਮ ਜੀ
1: ਅਕਾਲ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੌਣ ਸਾਹਿਬ ਬੋਲ ਰਹੇ ਨੇ ਜੀ?
1: ਰੇਸ਼ਮ ਸਿੰਘ ਬੋਲਦਾ ਜੀ, ਆਕਲੀਏ ਤੋਂ।
0: ਰੇਸ਼ਮ ਸਿੰਘ ਪਿੰਡ ਅਕਲੀਆ, ਕਿੱਥੇ ਰਹਿ ਜਾਂਦਾ ਬਾਈ ਜੀ?
1: ਹਾਂ, ਚੰਦ ਭਾਣ ਕੋਲੇ ਜੀ।
0: ਚੰਦ ਭਾਣ ਕੋਲੇ, ਇੱਕ ਮਾਨਸਾ ਜ਼ਿਲ੍ਹੇ 'ਚ ਵੀ ਰਹਿ ਜਾਂਦਾ ਨਾ ਅਕਲੀਆ।
1: ਹਾਂ ਜੀ,
0: ਹਾਂਜੀ। ਤੇ ਬਾਈ ਜੀ ਕਿਹੜਾ ਗੀਤ ਸੁਣੋਗੇ? ਪਹਿਲਾਂ ਗੀਤ ਦੀ ਪਸੰਦ
1: ਸਦੀਕ
0: ਕਰੋ।
1: ਦਾ ਲਾ ਦੋ ਜੀ।
0: ਸਦੀਕ ਦਾ ਲਾ ਦੀਏ। ਕਿਹੜਾ ਗੀਤ ਹੈ ਜੀ?
1: ਹਾਂ ਜੀ,
0: ਕਿਹੜਾ ਗੀਤ ਲਾਈਏ ਸਦੀਕ ਦਾ?
1: ਆ ਤੁਸੀਂ ਜਿਹੜਾ ਆਖਿਆ ਜੀ, ਇਹੀ ਲਾ ਦੋ।
0: ਹਾਂ ਠੀਕ ਹੈ ਜੀ, ਠੀਕ ਹੈ। ਤੇ ਹੋਰ ਰੇਸ਼ਮ ਸਿੰਘ ਜੀ ਕੀ ਕੰਮ ਕਾਰ ਕਰਦੇ ਹੋ?
1: ਬਹੁਤ ਵਧੀਆ, ਖੇਤੀਬਾੜੀ ਕਰਦਾ ਜੀ ਵਾਹੀ ਦਾ।
0: ਖੇਤੀਬਾੜੀ ਕਰਦੇ ਹੋ? ਝੋਨਾ ਲਾ ਲਿਆ?
1: ਹਾਂ, ਝੋਨਾ ਲਾਤਾ ਜੀ।
0: ਚਲੋ, ਗਰਮੀ ਬਹੁਤ ਹੈਗੀ, ਆਪਣੀ ਸਿਹਤ ਦਾ ਵੀ ਨਾਲ ਧਿਆਨ
1: ਗਰਮੀ
0: ਰੱਖਿਆ
1: ਬਹੁਤ ਆ
0: ਕਰੋ।
1: ਜੀ, ਮੀਂਹ ਮੂੰਹ ਘੱਟ
0: ਤੁਸੀਂ
1: ਪੈਂਦੇ ਜੀ।
0: ਦੇਸ਼ ਦੇ ਅੰਨਦਾਤਾ ਹੋ ਜੀ, ਤੁਹਾਡੇ
1: ਹਾਂ ਜੀ,
0: ਨਾਲ ਹੀ
1: ਹਾਂ
0: ਦੇਸ਼ ਦੀ ਤਰੱਕੀਆਂ ਜੁੜੀਆਂ ਹੋਈਆਂ ਨੇ ਸਾਡੀਆਂ। ਤੇ
1: ਹਾਂ ਜੀ,
0: ਸੁਣਦੇ
1: ਹਾਂ
0: ਹਾਂ ਜੀ
1: ਜੀ,
0: ਤੁਹਾਡੀ ਪਸੰਦ ਦਾ ਗੀਤ।
1: ਹੈ ਜੀ,
0: ਸੁਣਦੇ ਹਾਂ ਮਹਾਰਾਜ, ਤੁਹਾਡੀ ਪਸੰਦ ਦਾ ਗੀਤ ਸੁਣਦੇ ਹਾਂ ਜੀ।
1: ਹਾਂ, ਸੁਣਾਓ ਜੀ, ਸੁਣਾਓ।
0: ਹਾਂਜੀ
1: ਠੀਕ ਹੈ,
0: ਹਾਂਜੀ,
1: ਧੰਨਵਾਦ
0: ਸੁਣੋ ਜੀ,
1: ਤੁਹਾਡੇ।
0: ਸੁਣੋ ਜੀ। ਬਹੁਤ ਬਹੁਤ ਧੰਨਵਾਦ ਜੀ।

0: ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਪਲੇ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ ਤੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਰੁਖ ਸਪਸ਼ਟ ਅਤੇ ਇਕਸਾਰ ਹੈ।
1: India's position on the Indus Waters Treaty.
2: सिंधु जल संधि पर भारत का रुख पहले की तरह स्पष्ट है। पाकिस्तान के लगातार सीमा पार आतंकवाद को मदद देने के जवाब में सिंधु जल संधि को रोक दिया गया था। पाकिस्तान को विश्वसनीय तरीके से सीमा पार आतंकवाद को मदद देना बंद करना पड़ेगा।
0: तीस्ता नदी के समुचे प्रबंधन ते पुनर्सुरजीति प्रोजेक्ट बारे श्री जायसवाल ने कहा कि बंगलादेश विच भारत के विकास प्रोजेक्ट दोहां देशां विचकार सहमत समझौतियां ते आधारित ने अते समय समय ते इन्हां दी समीक्षा कीती जांदी है।
1: India's development assistance.
2: बांग्लादेश में परियोजनाओं के लिए भारत की विकास सहायता आपसी सहमति से तय किए गए रोड मैप पर आधारित है। इसकी नियमित रूप से समीक्षा की जाती है। तीस्ता नदी प्रोजेक्ट पर हमारे विचार पहले ही बांग्लादेश को बता दिए गए हैं। तीस्ता मुद्दे पर अपने समग्र दृष्टिकोण में हम इससे जुड़े सभी घटनाक्रमों को ध्यान में रखेंगे।
0: ਵੈਨਜ਼ੂਏਲਾ ਤੋਂ ਭਾਰਤ ਲਿਆਂਦੇ ਗਏ ਇੱਕ ਭਾਰਤੀ ਨਾਵਿਕ ਦੇ ਸਰੀਰ ਤੋਂ ਮਹੱਤਵਪੂਰਨ ਅੰਗ ਕੱਢੇ ਜਾਣ ਦੀਆਂ ਖਬਰਾਂ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਹ ਮਾਮਲਾ ਵੈਨਜ਼ੂਏਲਾ ਸਰਕਾਰ ਕੋਲ ਉਠਾ ਰਿਹਾ ਹੈ। ਭਾਰਤ ਨੇ ਉੱਥੋਂ ਦੀ ਸਰਕਾਰ ਨੂੰ ਤੁਰੰਤ ਅਤੇ ਨਿਰਪੱਖ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਵਿਦੇਸ਼ ਮੰਤਰਾਲੇ ਦੇ ਪੂਰਵ ਬਾਰੇ ਸਕੱਤਰ ਰੁਦ੍ਰੇਂਦਰ ਟੰਡਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਵਿੱਚ ਰਹਿਣਗੇ। ਉਹ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਯੋਗਕਾਰਤਾ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੁਰੱਖਿਆ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਹੋਏਗਾ। ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦਾ ਦੌਰਾ ਕਰਨਗੇ। ਮੈਲਬੋਰਨ ਵਿੱਚ ਉਹ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਮੇਂ ਦੌਰਾਨ ਮਹੱਤਵਪੂਰਨ ਖਣਿਜਾਂ, ਸਾਈਬਰ ਸੁਰੱਖਿਆ, ਸਪਲਾਈ ਚੇਨ, ਉਭਰਦੀਆਂ ਤਕਨਾਲੋਜੀਆਂ ਅਤੇ ਹੋਰ ਦਵੱਲੇ ਮੁੱਦਿਆਂ ਤੇ ਸਲਾਹ ਮਸ਼ਵਰਾ ਹੋਏਗਾ। ਦੌਰੇ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ 10 ਤੇ 11 ਜੁਲਾਈ ਨੂੰ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਉੱਥੇ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਦਵੱਲੀ ਗੱਲਬਾਤ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਰਾਹ ਤੇ ਹੈ। ਨਵੀਂ ਦਿੱਲੀ ਵਿੱਚ ਵਪਾਰ ਬੋਰਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਸ ਲਈ ਵਸਤੂਆਂ ਦੀ ਬਰਾਮਦ ਲਗਭਗ $440 ਅਰਬ ਤੋਂ ਵੱਧ ਕੇ ਲਗਭਗ $530 ਅਰਬ ਅਤੇ ਸੇਵਾਵਾਂ ਦੀ ਬਰਾਮਦ ਲਗਭਗ $421 ਅਰਬ ਤੋਂ ਵੱਧ ਕੇ ਲਗਭਗ $470 ਅਰਬ ਹੋਣ ਦੀ ਜ਼ਰੂਰਤ ਹੋਏਗੀ। ਉਹਨਾਂ ਅੱਗੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਪਹਿਲੀ ਤਿਮਾਹੀ ਵਿੱਚ ਵਸਤਾਂ ਚ ਬਰਾਮਦ ਵਾਧਾ 15% ਅਤੇ ਸੇਵਾਵਾਂ ਦੀ ਬਰਾਮਦ ਲਗਭਗ 10 ਤੋਂ 11% ਰਹੇਗੀ। ਮੰਤਰੀ ਨੇ ਕਿਹਾ ਕਿ ਭਾਰਤ ਦੀ ਬਰਾਮਦ ਰਣਨੀਤੀ ਇੱਕ ਮਜ਼ਬੂਤ ਵਧੇਰੇ ਸਮਾਵੇਸ਼ੀ ਪਹੁੰਚ ਦੇ ਆਲੇ ਦੁਆਲੇ ਬਣਾਈ ਜਾ ਰਹੀ ਹੈ ਜਿਸ ਵਿੱਚ ਹਰੇਕ ਰਾਜ, ਜ਼ਿਲ੍ਹੇ ਅਤੇ ਉਦਯੋਗ ਖੇਤਰ ਨੂੰ ਬਰਾਬਰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ BARC ਨੂੰ ਖਬਰਾਂ ਅਤੇ ਗੈਰ ਖਬਰਾਂ ਦੋਵਾਂ ਸ਼੍ਰੇਣੀਆਂ ਵਿੱਚ ਟੈਲੀਵਿਜ਼ਨ ਰੇਟਿੰਗ ਜਾਰੀ ਕਰਨ ਨੂੰ ਮੁਲਤਵੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਕੌਂਸਲ ਨੂੰ ਟੈਲੀਵਿਜ਼ਨ ਰੇਟਿੰਗ ਨੀਤੀ 2026 ਤਹਿਤ ਲਾਇਸੈਂਸ ਨਵੀਨੀਕਰਨ ਨਹੀਂ ਮਿਲਦਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਫੌਜ ਲਈ ਆਕਾਸ਼ ਤਰੰਗ ਇਲੈਕਟ੍ਰਾਨਿਕ ਯੁੱਧ ਪ੍ਰਣਾਲੀ, ਪੈਦਲ ਸੈਨਾ ਲਈ ਐਂਟੀ ਟੈਂਕ ਮਿਸਾਈਲ ਪ੍ਰਣਾਲੀਆਂ, ਦਰਮਿਆਨੀ ਦੂਰੀ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਈਲ ਪ੍ਰਣਾਲੀਆਂ, ਬਹੁਤ ਘੱਟ ਦੂਰੀ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਟੈਂਕਾਂ ਲਈ ਸਰਗਰਮ ਸੁਰੱਖਿਆ ਪ੍ਰਣਾਲੀਆਂ ਅਤੇ ਇੱਕ ਜੈੱਟ ਅਧਾਰਿਤ ਡਰੋਨ ਪ੍ਰਣਾਲੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਆਕਾਸ਼ ਤਰੰਗ ਪ੍ਰਣਾਲੀ ਦੁਸ਼ਮਣ ਡਰੋਨਾਂ ਤੋਂ ਫੌਜ ਨੂੰ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਦਾਨ ਕਰਦੀ ਹੈ। ਐਂਟੀ ਟੈਂਕ ਮਿਸਾਈਲ ਪ੍ਰਣਾਲੀ ਦੁਸ਼ਮਣ ਦੇ ਬਖਤਰਬੰਦ ਵਾਹਨਾਂ ਦਾ ਮੁਕਾਬਲਾ ਕਰਨ ਦੀ ਫੌਜ ਦੀ ਸਮਰੱਥਾ ਨੂੰ ਵਧਾਏਗੀ। ਸਮੁੰਦਰੀ ਫੌਜ ਲਈ ਮਲਟੀ ਇਨਫਲੂਐਂਸ ਗਰਾਊਂਡ ਮਾਈਨਸ, ਜਹਾਜ਼ਾਂ ਤੋਂ ਸੰਚਾਲਿਤ ਮਾਨਵ ਰਹਿਤ ਪ੍ਰਣਾਲੀ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਪ੍ਰਣਾਲੀ

0: ਰਸਤਿਆਂ ਦੀ ਜਾਂਚ ਲਈ ਇੱਕ ਜ਼ਮੀਨ ਅਧਾਰਤ ਸਹੂਲਤ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਬੈਟ BMS, ਈਪੋ ਆਈਓਨ ਅਤੇ ਲੋਸੀਗੀ ਐਪਸ ਨੂੰ ਹਟਾਉਣ ਦੇ ਆਦੇਸ਼ ਦਿੱਤੇ ਨੇ। ਇਹ ਕਦਮ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਹਨਾਂ ਐਪਸ ਦੀ ਵਰਤੋਂ ਬਲੂਟੁੱਥ ਰਾਹੀਂ ਈ ਰਿਕਸ਼ਾ ਸਮੇਤ ਈ ਵਾਹਨਾਂ ਦੀ ਬੈਟਰੀ ਨੂੰ ਦੂਰੋਂ ਬੰਦ ਕਰਨ ਲਈ ਕੀਤੀ ਜਾ ਰਹੀ ਸੀ। ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹਨਾਂ ਐਪਸ ਨੂੰ ਐਪ ਸਟੋਰਾਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਸਰਕਾਰ ਦਾ ਕਹਿਣਾ ਹੈ ਕਿ ਸੰਭਾਵਿਤ ਦੁਰਵਰਤੋਂ ਅਤੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਰਕਾਰ ਲਗਾਤਾਰ ਇਸ 'ਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ 'ਤੇ ਹੋਣਗੇ। ਰਾਜਸਥਾਨ ਵਿੱਚ ਉਹ ਜੋਧਪੁਰ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਇਹ 480 ਕਰੋੜ ਰੁਪਏ ਦਾ ਪ੍ਰੋਜੈਕਟ ਸਾਲਾਨਾ 20 ਲੱਖ ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਉਹ ਜੋਧਪੁਰ ਵਿੱਚ ਅਤਿਆਧੁਨਿਕ ਉਡਾਨ ਯੋਜਨਾ ਵੀ ਸ਼ੁਰੂ ਕਰਨਗੇ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣਾ ਹੈ। ਪ੍ਰਧਾਨ ਮੰਤਰੀ ਰਾਜਸਥਾਨ ਦੇ ਬਲੋਤਰਾ ਵਿੱਚ 16,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੈਪੁਰ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਜਸਥਾਨ ਸਰਕਾਰ ਦੇ ਵੱਖ ਵੱਖ ਵਿਭਾਗਾਂ ਲਈ ਚੁਣੇ ਗਏ ਲਗਭਗ 54,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਗੁਜਰਾਤ ਦੇ ਸਾਨੰਦ ਪਹੁੰਚਣਗੇ, ਜਿੱਥੇ ਉਹ ਇੱਕ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ ਕਰਨਗੇ। 7,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਸ ਪ੍ਰੋਜੈਕਟ ਨੂੰ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 6 ਜੁਲਾਈ ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ਬੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਮੌਜੂਦਾ ਹੁਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5°C ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6°C ਦਰਜ ਕੀਤਾ ਗਿਆ। ਪਾਕਿਸਤਾਨ ਦੇ ਸ਼ਿਰਾਨੀ ਜ਼ੋਬ ਸ਼ਾਹਰਾਹ ਤੇ ਇੱਕ ਮੁਸਾਫਰ ਬੱਸ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਨੇੜੇ ਦਾਨਾਸਰ ਇਲਾਕੇ ਵਿੱਚ ਵਾਪਰਿਆ। ਬੱਸ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਸੀ। ਸਲਾਨਾ ਸ੍ਰੀ ਅਮਰਨਾਥ ਯਾਤਰਾ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਲ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਅਤੇ ਅਮਰਨਾਥ ਗੁਫਾ ਤੀਰਥ ਸਥਾਨ ਦੀ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੀ ਯਾਤਰਾ ਕਰਦੇ ਨੇ। ਮਦਰਾਸ ਹਾਈਕੋਰਟ ਵੱਲੋਂ ਤਾਮਿਲਨਾਡੂ ਦੇ ਸਾਬਕ ਮੰਤਰੀ ਅਤੇ DMK ਨੇਤਾ ਅਨੀਤਾ ਰਾਧਾ ਕ੍ਰਿਸ਼ਨਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਰਾਜ ਪੁਲਿਸ ਨੇ ਅੱਜ ਉਨ੍ਹਾਂ ਨੂੰ ਮਾਣ ਹਾਨੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕ ਮੰਤਰੀ ਤੇ 20 ਜੂਨ ਨੂੰ ਇੱਕ ਜਨਤਕ ਮੀਟਿੰਗ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ ਵਿਰੁੱਧ ਟਿੱਪਣੀਆਂ ਕਰਨ ਦਾ ਦੋਸ਼ ਸੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਸਪਸ਼ਟ ਕੀਤਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ ਅਤੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਪੇਸ਼ਬੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 7:40:16। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ। ਸਵਾਗਤ ਹੈ ਜੀ ਸ਼ਾਮ ਸੁਹਾਨੀ ਦੇ ਦੂਜੇ ਹਿੱਸੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਇਹ ਲਾਈਵ ਫੋਨ ਇਨ ਪ੍ਰੋਗਰਾਮ ਹੈ ਅਤੇ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨ ਲਈ, ਆਪਣੇ ਦਿਲ ਦੀ ਗੱਲ ਰੱਖਣ ਲਈ ਡਾਇਲ ਕਰਨਾ ਹੈ

0: 4031 ਅਤੇ ਇਸ ਦੇ ਨਾਲ ਹੀ ਸਾਡੇ ਅਗਲੇ ਫੋਨ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਜੀ ਕੌਣ ਨੇ।
1: ਹੈਲੋ
0: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲ ਰਹੇ ਨੇ ਜੀ ਤੇ ਕਿੱਥੋਂ ਬੋਲ ਰਹੇ ਹੋ? ਫੋਨ ਕਾਲ ਦੇ ਰੂਪ ਦੇ ਵਿਚ ਤੇ
1: ਤੁਸੀਂ
0: ਅੱਛਾ ਜੀ ਅੱਛਾ ਅੱਛਾ, ਗੀਤ ਕਿਹੜਾ ਸੁਣਨਾ
1: ਚਾਹੁੰਦੇ ਅੱਜ?
0: ਅੱਛਾ ਮੋਟਰ ਤੇ ਹੋ, ਹੁਣ ਵੀ ਮੋਟਰ ਤੇ ਹੋ? ਅੱਛਾ ਝੋਨਾ ਲਾ ਰਹੇ ਹੋ ਫਿਰ? ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਸੁਣਦੇ ਆ ਜੀ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ
0: ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼।
1: ਲੈਣੇ ਆ ਜੀ ਅਗਲੀ ਕਾਲ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲ ਰਿਹਾ ਜੀ? ਆਪਣਾ ਨਾਂ ਤੇ ਗ੍ਰਾਂ ਦੱਸ ਦੋ ਬਾਈ ਜੀ।
2: ਮੈਂ ਜੀ ਜਸਵੀਰ ਸਿੰਘ, ਫੌਜੀ ਟੇਲਰ ਮਾਸਟਰ ਬਾਬਾ ਸਿੱਧ ਸਥਾਨ ਤੋਂ ਬੋਲਦਾ ਜੀ, ਰਾਮਪੁਰਾ ਫੂਲ ਦੇ ਨੇੜੇ।
1: ਰਾਮਪੁਰਾ ਫੂਲ ਤੋਂ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ।
2: ਧੰਨਵਾਦ ਜੀ।
1: ਤੇ ਰੇਡੀਓ ਫਿਰ ਮੈਨੂੰ ਲੱਗਦਾ ਵੀ 24 ਘੰਟੇ ਚੱਲਦਾ ਹੀ ਰਹਿੰਦਾ ਤੁਹਾਡੇ ਕੋਲ, ਹਨਾ?
2: ਰੇਡੀਓ ਵੀ ਹਰ ਵਾਰ ਚੱਲ ਰਹਿੰਦਾ, ਸਿਲਾਈ ਦਾ ਕੰਮ ਕਰਦਾ ਜੀ ਬਾਬਾ।

0: ਦੁਕਾਨ ਤੇ ਆਪਣਾ ਛੇਵੇਂ ਪਾਤਸ਼ਾਹ ਜੀ ਤੇ
1: ਤੇ ਗੀਤ ਕਿਹੜਾ ਸੁਣਾਉਂਗੀ ਜੀ ਅੱਜ? ਪਰਮਾਤਮਾ ਤੁਹਾਨੂੰ ਵੀ ਵਧਾਵੇ ਬਾਈ ਜੀ, ਧੰਨਵਾਦ ਤੁਹਾਡਾ, ਤੁਹਾਡੇ ਸਰੋਤਿਆਂ ਦੇ ਬਦੌਲਤ ਹੀ ਅਸੀਂ ਆਗੇ।
0: ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੀ,
1: ਹਾਂਜੀ,
0: ਗਰਮੀ ਦੇ ਵਿੱਚ ਆਪਣਾ ਤੇ ਆਪਣਾ ਦਾ ਖਿਆਲ ਰੱਖੋ ਤੇ ਪੰਛੀਆਂ ਤੇ ਜਾਨਵਰਾਂ ਨੂੰ ਜੀ ਪਾਣੀ ਪਿਆਉਂਦੇ ਨੇ, ਦਰਖਤਾਂ ਦੀ ਆਪਣੇ ਵਾਤਾਵਰਨ ਦੀ
1: ਸੰਭਾਲ ਕਰਨੀ ਚਾਹੀਦੀ ਹੈ। ਇਹ ਬਹੁਤ ਵਧੀਆ ਗੱਲ ਹੈ। ਅਸੀਂ ਤਾਂ ਬਾਈ ਜੀ ਜਦੋਂ ਸਾਨੂੰ ਪਿਆਸ ਲੱਗਦੀ ਹੈ ਤਾਂ ਪਾਣੀ ਅਸੀਂ ਚੱਕ ਕੇ ਪੀ ਲੈਂਦੇ ਹਾਂ, ਤਾਂ ਜਿਹੜੇ ਪੰਛੀ ਹੁੰਦੇ ਨੇ ਉਹਨਾਂ ਦਾ ਖਿਆਲ ਰੱਖਣਾ ਸਾਡਾ ਮੁੱਢਲਾ ਫਰਜ਼ ਹੈਗਾ। ਤੇ ਬਹੁਤ ਵਧੀਆ ਸੋਚ ਹੈ ਤੁਹਾਡੀ।
0: ਹਾਂਜੀ
1: ਹਾਂਜੀ, ਤੇ ਸੁਣਦੇ ਹਾਂ ਬਾਈ ਜੀ, ਧੰਨਵਾਦ ਤੁਹਾਡਾ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
0: ਧੰਨਵਾਦ ਜੀ।

0: ਤੇ ਸਰੋਤੇ ਉਹ ਜੁੜ ਚੁੱਕੇ ਨੇ ਸਾਡੇ ਨਾਲ, ਸਾਡੇ ਅਗਲੇ ਸਰੋਤਾ ਦੇਖਦੇ ਹਾਂ ਕੌਣ ਨੇ। ਹੈਲੋ ਹੈਲੋ,
1: ਸਤਿ ਸ੍ਰੀ ਅਕਾਲ ਜੀ ਬਾਈ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲ ਰਹੇ ਨੇ ਜੀ ਤੇ ਕਿੱਥੋਂ ਬੋਲ ਰਹੇ ਹੋ?
1: ਪਿੰਡ ਫਕਰਸਰ ਤੋਂ ਜੀ, ਪੂਰਨ ਸਿੰਘ।
0: ਪਿੰਡ ਫਕਰਸਰ ਤੋਂ ਪੂਰਨ ਸਿੰਘ, ਕਿੱਥੇ ਰਹਿ ਜਾਂਦਾ ਪਿੰਡ ਬਾਈ ਜੀ ਇਹ? ਗਿੱਦੜਵੇ ਦੇ ਕੋਲੇ। ਅੱਛਾ, ਨਾਮ ਬਹੁਤ ਸੋਹਣਾ ਤੁਹਾਡੇ ਪਿੰਡ ਦਾ, ਨਾਮ ਕਿਵੇਂ ਪਿਆ ਬਾਈ ਜੀ?
1: ਇਹ ਫਕਰਾਂ ਦਾ ਪਿੰਡ ਸੀ ਜੀ।
0: ਅੱਛਾ ਜੀ, ਚਲੋ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਅੱਜ ਗੀਤ ਕਿਹੜਾ

0: ਭੰਨਾ
1: ਜੀ ਸੁਣਨਾ ਜੀ ਭੰਗੜਾ ਫਿਲਮ ਦਾ ਆਪਣਾ ਵੀਰ ਨਾ ਵਜਾਈ ਜੋ ਵੀ ਆ
0: ਵੀਰ
1: ਮੇਰੀ
0: ਨਾ
1: ਗੁੱਤ
0: ਵਜਾਈ
1: ਸੁਪਨੀ ਬਣ
0: ਵਜਾਈ
1: ਜਾਏਗੀ।
0: ਠੀਕ ਹੈ ਜੀ ਤੇ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਫਕਰਾਂ ਦਾ ਪਿੰਡ ਸੀ ਤੇ ਨਵੀਂ
1: ਹਾਂਜੀ
0: ਪੀੜ੍ਹੀ ਦੀ ਸੋਚ ਫਿਰ ਕਿਹੋ ਜੀ ਹੈ? ਹੈਲੋ ਹੈਲੋ, ਮੈਨੂੰ ਲੱਗਦਾ ਫੋਨ ਸਾਡੇ ਕੋਲੋਂ ਕੱਟ ਹੋ ਗਈ ਹੈ। ਚਲੋ ਫਿਰ ਵੀ ਉਹਨਾਂ ਨੇ ਗੀਤ ਸਾਨੂੰ ਦੱਸ ਦਿੱਤਾ ਸੀ, ਸੁਣਦੇ ਹਾਂ ਜੀ ਉਹਨਾਂ ਦੀ ਪਸੰਦ ਦਾ ਗੀਤ।

0: ਜਿਹੜਾ ਕਿ ਤੁਸੀਂ ਸੁਣ ਸਕੋਗੇ ਮਿਤੀ 4 ਜੁਲਾਈ ਦਿਨ ਸ਼ਨੀਵਾਰ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ।
1: ਅਰੇ ਰੂਪ ਸੁਹਾਨਾ ਲਗਤਾ ਹੈ, ਚੰਦ ਪੁਰਾਣਾ ਲਗਤਾ ਹੈ, ਤੇਰੇ ਆਗੇ ਹੋ ਜਾਨਮ।
0: प्रोग्राम दे निर्माता ते निर्देशक बलजीत शर्मा, ता फिर सुनना ना भुलना मिति 4 जुलाई दिन शनिवार शाम 7 बजे प्रोग्राम फिल्मी अफसाने और तराने।
1: मैंने प्यार किया, प्यार किया, प्यार किया।
0: जिथे सदा बहार नगमिया दिया मिठिया यादा नाल जानांगे मशहूर भारतीय संगीतकार अते प्लेबैक गायक SP बाला सुब्रमण्यम जी दी संगीतिक यात्रा।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
3: ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਦੇਖਦੇ ਹਾਂ ਜੀ। ਹੈਲੋ
4: ਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਸਾਹਿਬ ਬੋਲ ਰਹੇ ਨੇ ਜੀ?
4: ਮੈਂ ਮਲਕੀਤ ਸਿੰਘ।

0: ਘੜਿਆਣਾ ਜੀ ਆ ਗਿਆ ਨਵੀਂ ਬਸਤੀ ਬਠਿੰਡੇ ਦਾ ਬੋਲਦਾ ਮੇਰਾ ਪਿੰਡ ਹੈ ਘੜਿਆਣਾ ਜੀ
1: ਪਿੰਡ ਘੜਿਆਣਾ ਮਲਕੀਤ ਸਿੰਘ ਜੀ ਬੋਲ ਰਹੇ ਨੇ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਦੱਸ ਦਿਓ ਬਾਈ ਜੀ ਕੀ ਦੱਸੋਗੇ
0: ਜਗਮੋਹਨ ਕੌਰ ਦਾ ਸੁਣਾ ਦੇ ਜੀ ਕੋਈ ਕੱਢ ਲਓ ਜੀ ਫਿਰ
1: ਜਗਮੋਹਨ ਕੌਰ ਦਾ ਕੋਈ ਵੀ ਗੀਤ
0: ਹਾਂਜੀ
1: ਅੱਛਾ ਮਲਕੀਤ ਸਿੰਘ ਜੀ ਤੁਸੀਂ ਕਿੰਨੀ ਕਿਹੜੇ ਦਰਾਅ ਤੇ ਪਹੁੰਚੇ ਹੋਗੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ
0: ਹਾਂਜੀ
1: ਕਿੰਨੀ ਉਮਰ ਹੈ ਤੁਹਾਡੀ
0: ਮੇਰੀ 65 ਸਾਲ ਤੋਂ ਉੱਤੇ
1: 60 ਸਾਲ ਹੋ
0: ਗਏ
1: ਜ਼ਿੰਦਗੀ ਦੇ ਵਿੱਚ ਬਹੁਤ ਰੰਗ ਦੇਖੇ ਨੇ ਤੁਸੀਂ
0: ਹਾਂਜੀ ਹਾਂਜੀ
1: ਤੇ ਨਵੀਂ ਪੀੜ੍ਹੀ ਨੂੰ ਕਿਵੇਂ ਦੇਖਦੇ ਹੋਗੇ ਵੀ
0: ਨਵੀਂ ਪੀੜ੍ਹੀ ਜੀ ਨਵੀਂ ਪੀੜ੍ਹੀ ਤਾਂ ਹੁਣ ਅੱਗੇ ਸੀ ਅਸੀਂ ਬਾਪੂ ਜੀ ਵਰਗਾ ਤਾਂ ਬਹੁਤ ਡਰਦੇ ਜੀ ਅਸੀਂ
1: ਹਾਂਜੀ
0: ਹਾਂਜੀ ਜਿਵੇਂ ਸਕੂਲ ਜਾਂਦੇ ਸਕੂਲ ਚ ਵੀ ਸਾਡੇ ਕੁੱਟ ਪੈਂਦੀ ਹੁੰਦੀ ਸੀ
1: ਤੇ ਹੁਣ ਨਵੀਂ ਪੀੜ੍ਹੀ ਨੂੰ ਡਰ ਨੀ ਰਿਹਾ
0: ਨਵੀਂ ਪੀੜ੍ਹੀ ਦਾ ਜੀ ਸਕੂਲ ਚ ਕੋਈ ਡਰ ਨੀ ਜੀ ਕੁਛ ਨੀ ਜੀ
1: ਨਾ ਸਕੂਲ ਚ ਨਾ ਘਰ ਬਜ਼ੁਰਗਾਂ ਦੇ ਆਖੇ ਦੇ ਵਿੱਚ ਰਹਿੰਦੇ ਨੇਗੇ ਉਹ ਤਰੱਕੀਆਂ ਬਹੁਤ ਕਰਦੇ ਨੇ ਬਾਪੂ ਜੀ
0: ਹਾਂਜੀ ਹਾਂਜੀ ਇਹ ਤਾਂ ਹੈਗਾ ਜੀ
1: ਹਾਂਜੀ ਹਾਂਜੀ ਚਲੋ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਤੁਹਾਡੀ ਪਸੰਦ ਦਾ ਸੁਣਦੇ ਆ ਜੀ ਗੀਤ
0: ਹਾਂਜੀ ਸੁਣਾ ਦੇ ਜੀ ਤੁਹਾਡੀ ਬਹੁਤ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਨਵੇਂ ਆਉਣ ਦਾ ਤੁਹਾਨੂੰ ਅਸੀਂ ਸਵਾਗਤ ਕਰਦੇ ਜੀ
1: ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਜੀ ਸੁਣਦੇ ਆ ਗੀਤ ਜੀ
0: ਚੰਗਾ ਸੁਣ

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਂਸਾਨੀ। ਅੱਜ ਦਾ ਪ੍ਰੋਗਰਾਮ ਤੁਹਾਡੇ ਲੈ ਕੇ ਆ ਰਹੇ ਸੀ ਮਨਦੀਪ ਕੋਟਲੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਰੋਤਿਓ, ਸਟੂਡੀਓ ਘੜੀ ਤੇ ਸਮਾਂ ਠੀਕ 8 ਵੱਜ ਚੁੱਕੇ ਨੇ। ਹੁਣ ਪੇਸ਼ ਹੈ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਇਸ ਪ੍ਰੋਗਰਾਮ ਦੀ ਤੁਸੀਂ 1320 ਕੜੀ ਸੁਣੋਗੇ।

0: ਹੁਣੇ ਤੁਸੀਂ ਸੁਣ ਰਹੇ ਸੀ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦੀ 1320 ਕੜੀ ਸੁਣੀ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:30 ਤੇ ਆਓ ਹੁਣ ਸੁਣਦੇ ਹਾਂ ਸਾਡਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਮਨਦੀਪ ਕੋਟਲੀ। ਜਿਵੇਂ ਕਿ ਸਰੋਤੇ ਤੁਹਾਨੂੰ ਪਤਾ ਹੀ ਹੈ ਕਿ ਇਹ ਇੱਕ ਲਾਈਵ ਫੋਨ ਇਨ ਪ੍ਰੋਗਰਾਮ ਹੈ ਅਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣ ਸਕਦੇ ਹੋ ਸਾਡੇ ਸਟੂਡੀਓ ਦੇ ਫੋਨ 'ਤੇ ਕਾਲ ਕਰਕੇ। ਨੰਬਰ ਤੁਹਾਨੂੰ ਪਤਾ ਹੀ ਹੈ 0164-22-40-331। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਕਾਲਰ, ਦੇਖਦੇ ਹਾਂ ਜੀ ਕੌਣ ਨੇ।

0: ਤੇ ਦੇਖਦੇ ਹਾਂ ਜੀ ਸਾਡੇ ਨਾਲ ਸਾਡੇ ਕਿਹੜੇ ਕਾਲਰ ਜੁੜੇ ਨੇ। ਹੈਲੋ,
1: ਹੈਲੋ।
0: ਸਤਿ ਸ਼੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੌਣ ਸਾਹਿਬ ਬੋਲ ਰਹੇ ਜੀ?
1: ਸਤਿ ਸ਼੍ਰੀ ਅਕਾਲ ਬਾਈ ਜੀ, ਗੁਰਪ੍ਰੀਤ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਬਾਈ ਜੀ, ਆਪਣਾ ਗਿਆਨ ਸਿੰਘ ਢਿੱਲੋਂ, ਪਿੰਡ ਢੱਡੇ, ਜ਼ਿਲ੍ਹਾ ਬਠਿੰਡਾ ਜੀ।
0: ਪਿੰਡ ਢੱਡੇ, ਜ਼ਿਲ੍ਹਾ ਬਠਿੰਡਾ। ਕਿਹੜਾ ਗੀਤ ਸੁਣੋਗੇ ਬਾਈ ਜੀ ਅੱਜ?
1: ਗੁਰਵਿੰਦਰ ਵਾਲਾ ਸੁਣਾ ਦੇ ਜੀ, ਆਪਣਾ ਮਾਪੇ।
0: ਮਾਪੇ, ਬਿਲਕੁਲ ਜੀ, ਮਾਪੇ ਹੈ ਤਾਂ ਜ਼ਿੰਦਗੀ ਹੈ। ਬਹੁਤ ਵਧੀਆ ਚੋਇਸ ਹੈ ਤੁਹਾਡੀ। ਸੁਣਦੇ ਹਾਂ ਬਾਈ ਜੀ ਗੀਤ, ਤੁਹਾਡੀ ਪਸੰਦ ਦਾ।
1: ਠੀਕ ਹੈ ਜੀ, ਧੰਨਵਾਦ।

0: ਤੇ ਸੁਣਦੇ ਹਾਂ ਜੀ ਸਾਡੇ ਅਗਲੇ ਸਰੋਤਾ ਦੀ ਕਾਲ। ਹੈਲੋ
1: ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲਦੇ ਜੀ? ਗੀਤ ਸੁਣਦੇ ਆ, ਤੁਹਾਡੀ ਪਸੰਦ ਆ, ਬਣੇ ਰਹੋ ਸਾਡੇ ਨਾਲ। ਧੰਨਵਾਦ ਜੀ,
1: ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮੇਂ 8:44 ਤੇ 45 ਸਕਿੰਟ, ਠੀਕ 8:45 ਤੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੁਸੀਂ ਸੁਣੋਗੇ। 9 ਵਜੇ ਸੁਣੋਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਨਿਊਜ਼ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਖਬਰਾਂ ਦੇ ਬੁਲੇਟਿਨ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 9:15 ਤੇ 30 ਸਕਿੰਟ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 11:18। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ FM ਬਠਿੰਡਾ ਆਪਣੀ ਪ੍ਰਸਾਰਣ ਸਭਾ ਲੈ ਕੇ ਫਿਰ ਤੋਂ ਹਾਜ਼ਰ ਹੋਵੇਗਾ। ਤਦ ਤੱਕ ਦਿਓ ਆਗਿਆ। ਜੈ ਹਿੰਦ।